ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜੁਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧਿ ਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ।

ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ,

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤਾ ਮਨਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ।

ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ

ਬੇਨਤੀ ਹੈ ਸਤਿਗੁਰ ਜੀ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਦੇ ਵੇਲੇ ਸ਼ਬਦ ਚੌਂਕੀ ਸੋਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ ਜੀ ਸਰਬੱਤ ਦੇ ਕਾਰਜ ਰਾਸ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਸਭ ਸਿੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜੋ ਸ਼ਾਮ ਦੇ ਦੀਵਾਨਾਂ ਵਿੱਚ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਉਪਰੰਤ ਸੋਹਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਜੀ। ਆਓ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਘਰ ਵਿਖੇ ਪੰਜਾਬੀ ਸਕੂਲ ਦੇ ਵਿੱਚ ਬੱਚਿਆਂ ਦੇ ਦਾਖਲੇ ਜਿਹੜੇ ਹਨ ਉਹ ਸ਼ੁਰੂ ਹਨ। 21 ਸਤੰਬਰ ਤੋਂ ਨਵੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਕੂਲ ਦੇ ਵਿੱਚ ਦਾਖਲਾ ਕਰਵਾ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਗੁਰਬਾਣੀ ਸੰਥਿਆ ਦੀ ਕਲਾਸ 20 ਸਤੰਬਰ ਤੋਂ ਆਰੰਭ ਹੋ ਰਹੀ ਹੈ। 5 ਸਾਲ ਤੋਂ ਉੱਪਰ ਵਾਲੀ ਉਮਰ ਦੇ ਜਿੰਨੇ ਵੀ ਗੁਰਮੁਖ ਪਿਆਰੇ ਹਨ ਉਹ ਇਹ ਕਲਾਸ ਵਿੱਚ ਪਹੁੰਚ ਕੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰ ਸਕਦੇ ਹਨ ਅਤੇ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਬੱਚਿਆਂ ਦਾ 24 ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੈ। ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਮੁਕਾਬਲੇ ਵਾਸਤੇ ਰਜਿਸਟਰ ਕਰਾਓ ਜੀ। ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਸਮੁੱਚੇ ਰਾਗੀ ਜਥੇ ਦਾ, ਜਿਨ੍ਹਾਂ ਨੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਦੁਆਰਾ ਗੁਰੂ ਚਰਨਾਂ ਦੇ ਨਾਲ ਆਪ ਸੰਗਤਾਂ ਨੂੰ ਜੋੜਿਆ ਹੈ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ, ਗੁਰਮਤਿ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ, ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਹਨ। ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਆਓ ਭਾਈ ਸਾਹਿਬ ਜੀ ਪਾਸੋਂ 7:15 ਵਜੇ ਤੱਕ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦਾ ਲਾਹਾ ਪ੍ਰਾਪਤ ਕਰੀਏ ਜੀ। ਉਪਰੰਤ 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਹੋਣਗੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ। ਆਪ ਸੰਗਤਾਂ ਦੇ ਚਰਨਾਂ ਵਿੱਚ ਕੁਝ ਬੇਨਤੀਆਂ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਗੁਰੂ ਘਰ ਵਿਖੇ ਚੱਲ ਰਹੇ ਪੰਜਾਬੀ ਸਕੂਲ ਦੇ ਦਾਖਲੇ ਸ਼ੁਰੂ ਹਨ। ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲ ਦੇ ਵਿੱਚ ਦਾਖਲ ਕਰਾਉਣ ਦੀ ਕਿਰਪਾਲਤਾ ਕਰਨੀ। 21 ਸਤੰਬਰ ਤੋਂ ਨਵੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਗੁਰਬਾਣੀ ਸੰਥਿਆ ਦੀ ਕਲਾਸ 20 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ, ਜਿਸ ਦੇ ਵਿੱਚ 5 ਸਾਲ ਤੋਂ ਉੱਪਰ ਦੀ ਉਮਰ ਦੇ ਸਾਰੇ ਹੀ ਗੁਰਮੁਖ ਪਿਆਰੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰ ਸਕਦੇ ਹਨ। ਅਤੇ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ 24 ਅਕਤੂਬਰ ਨੂੰ ਹੋਵੇਗਾ। ਬੱਚਿਆਂ ਦੀ ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਗੁਰਬਾਣੀ ਕੰਠ ਮੁਕਾਬਲੇ ਦੇ ਵਿੱਚ ਰਜਿਸਟਰ ਕਰਾਉਣ ਦੀ ਕਿਰਪਾਲਤਾ ਕਰਨੀ ਜੀ। ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਆਮੇ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਝਾੜ ਵਿਖੇ ਵਿਕ ਖਾਹੀ, ਮਾਇਆ ਮੋਹ ਪਰਮ ਪੈ ਭੂਲੇ, ਸਤ ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਲੰਤ ਜਮ ਤਰਾਸ ਮਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰ ਨ ਸਕੂ ਮਹਿਮਾ ਜੋ ਤੁਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ,

ਸੁਣ ਸੁਣ ਮਸਲਤ ਮਜਲਸੈ ਕਰ ਕਰ ਚੁਗਲੀ ਆਖ ਬਖਾਣੇ ਬਾਲ ਬੁੱਧ ਸਨਕਾ ਦਿੱਕਾ ਬਾਲ ਸੁਭਾਏ ਨਿਵਿਰਤੀ ਹਾਣੇ ਜਾਏ ਬੈਕੁੰਠ ਕ੍ਰੋਧ ਕਰ ਦੇ ਸਰਾਪ ਜੈ ਵਿਜੇ ਧਿਆਣੇ ਅਹੰ ਮਿਓ ਸੁਖਦੇਵ ਕਰ ਗਰਭਵਾਸ ਹੋਮੈ ਹੈਰਾਣੇ ਚੰਦ ਸੂਰਜ ਔਲੰਘ ਭਰੇ ਉਹਦੇ ਅਸਤ ਵਿੱਚ ਆਵਣ ਜਾਣੇ ਸ਼ਿਵ ਸ਼ਕਤੀ ਵਿੱਚ ਗਰਭ ਗੁਮਾਣੇ ਸ਼ਿਵ ਸ਼ਕਤੀ ਵਿੱਚ ਗਰਭ ਗੁਮਾਣੇ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਵਡਭਾਗੀ ਹਾਂ ਸਾਰੇ ਜੋ ਸੰਧਿਆ ਦੇ ਦੀਵਾਨਾਂ ਦੇ ਵਿੱਚ ਸੰਗਤੀ ਰੂਪ 'ਚ ਇਕੱਤਰ ਹੋ ਕੇ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਆਪ ਜੀ ਕੀਰਤਨ ਸਰਵਣ ਕਰ ਰਹੇ ਜਿਸ ਵਿੱਚ ਸਾਨੂੰ ਜੋਦੜੀ ਬੇਨਤੀ ਕਰਨ ਦੀ ਜਾਚ ਸਿਖਾਈ ਜਾ ਰਹੀ ਸੀ, ਕਿਉਂਕਿ ਉਹ ਗੁਰਮੁਖਾਂ ਦੀ ਬਾਣੀ ਹੈ, ਉਹ ਸਾਨੂੰ ਜਿਵੇਂ ਉਹਨਾਂ ਨੇ ਪਰਮਾਤਮਾ ਨੂੰ ਮਿਲੇ ਕਿਵੇਂ ਉਹ ਜੋ ਰੁਕਾਵਟ ਬਣੀ ਹੋਈ ਸੀ ਸਾਡੇ ਵਿਕਾਰ ਕਿਵੇਂ ਕੱਟੇ ਉਹਨਾਂ ਨੇ ਫਿਰ ਸ਼ਬਦਾਂ 'ਚ ਬਿਆਨ ਕੀਤਾ ਹੋਇਆ। ਇਸ ਲਈ ਮਹਾਰਾਜ ਸਮਝਾ ਰਹੇ ਸੀ, ਨਾਨਕ ਕੀ ਬੇਨੰਤੀ ਪ੍ਰਭ ਹੈ ਕਾਟੋ ਅਵਗਣ ਮੇਰੇ। ਇਹਨਾਂ ਨੇ ਸ਼ਬਦ ਦੀ ਟੇਕ ਬਣਾਈ ਹੈ, ਇਸ ਕਰਕੇ ਵਾਰ ਵਾਰ ਗਾਇਨ ਕਰਕੇ ਸਾਨੂੰ ਸਮਝਾਇਆ ਜਾਂਦਾ ਵੀ ਕਿਵੇਂ ਬੇਨਤੀਆਂ ਕਰਨੀਆਂ, ਕਿਵੇਂ ਸਾਡੇ ਔਗਣ ਕੱਟੇ ਜਾਣ, ਕਿਉਂਕਿ ਸਾਡੇ ਇੰਨੇ ਜ਼ਿਆਦਾ ਔਗਣ ਗਿਣਤੀ ਨਹੀਂ ਹੋ ਸਕਦੀ। ਇਸ ਕਰਕੇ ਭੱਟਾ ਨੇ ਵੀ ਇਹ ਬੇਨਤੀ ਕਰਨੀ ਸਾਨੂੰ ਸਿਖਾਈ ਗੁਰੂ ਮੂਹਰੇ, ਜਿਵੇਂ ਉਹਨਾਂ ਨੇ ਆ ਕੇ ਕੀਤੀ, ਹਮੇ ਅਵਗੁਣ ਭਰੇ ਇੱਕ ਗੁਣ ਨਾਹੀ। ਹੁਣ ਬੰਦਾ ਆਪਣੇ ਦੋ ਚਾਰ ਗੁਣ ਆ ਜਾਣ ਉਹਨਾਂ ਦਾ ਹੀ ਮਾਣ ਕਰੀ ਜਾਂਦਾ, ਇਸ ਲਈ ਬਾਕੀ ਔਗਣ ਬਹੁਤ ਜ਼ਿਆਦਾ। ਦੋ ਚਾਰ ਗੁਣ ਕਈ ਵਾਰ ਔਗਣ ਢੱਕ ਲੈਂਦੇ ਆ, ਇਸ ਲਈ ਬੇਨਤੀ ਕਰਦੇ ਨੇ, ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛੱਡ ਵਿਖੇ ਵਿਖ ਖਾਈ। ਵੀ ਅਸੀਂ ਅੰਮ੍ਰਿਤ ਨੂੰ ਛੱਡ ਕੇ ਵਿਖੇ ਦੇ ਨਾਲ ਮਾਇਆ ਦੇ ਨਾਲ ਜੁੜ ਗਏ ਹਾਂ ਅਤੇ ਵਿਖਿਆ ਦੇ ਵਿੱਚ ਰੱਤੇ ਹੋਏ ਹਾਂ, ਵਿਖਿਆ ਹੀ ਮੰਗਦੇ ਹਾਂ। ਇਹ ਬੇਨਤੀ ਜੋਦਲੀ ਫਿਰ ਉਹਨਾਂ ਨੇ ਸਾਨੂੰ ਗੁਰਬਾਣੀ 'ਚ ਸਿਖਾਈਆਂ ਹੋਈਆਂ, ਔਰ ਉਹ ਬੇਨਤੀ ਸੁਣਦਾ ਸਾਡੀ, ਕਿਉਂਕਿ ਗੁਰਬਾਣੀ 'ਚ ਸਮਝਾਇਆ ਜਾ ਰਿਹਾ ਵੀ ਜਿਹੜਾ ਪਰਮਾਤਮਾ ਵਾਹਿਗੁਰੂ ਹੈ ਭਾਵੇਂ ਸਾਨੂੰ ਉਹ ਦਿਸਦਾ ਨਹੀਂ ਪਰ ਉਹ ਸਾਨੂੰ ਦੇਖਦਾ, ਜੋ ਅਸੀਂ ਬੇਨਤੀ ਕਰਦੇ ਹਾਂ ਜੋਦਲੀ ਕਰਦੇ ਹਾਂ ਸੁਣਦਾ। ਇਸ ਕਰਕੇ ਮਹਾਰਾਜ ਕਹਿੰਦੇ ਪੇਖਤ ਸੁਣਤ ਸਭ ਕੇ ਸੰਗੇ, ਥੋੜ੍ਹੇ ਕਾਜ ਬੁਰਾ ਕਿਉਂ ਫਿਰੋ। ਕਹਿੰਦੇ ਇੱਕ ਨਿੱਕੀ ਜਿਹੀ ਗੱਲ ਪਿੱਛੇ ਤੁਸੀਂ ਨਾਰਾਜ਼ ਹੋ ਜਾਂਦੇ ਹੋ ਵੀ ਆਹ ਨਹੀਂ ਮੇਰਾ ਕੰਮ ਹੋਇਆ, ਉਹ ਕਹਿੰਦੇ ਵੀ ਇੰਨੇ ਪਿੱਛੇ ਤੇਰੇ ਕਰ ਦਿੱਤੇ ਉਹ ਵੀ ਤਾਂ ਮੈਂ ਹੀ ਕੀਤੇ ਆ। ਇਸ ਲਈ ਕਹਿੰਦੇ ਉਹ ਤੁਹਾਡੀ ਬੇਨਤੀ ਨੂੰ ਸੁਣਦਾ ਅਤੇ ਜਾਣਦਾ ਵੀ ਆ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਇੱਥੋਂ ਤੱਕ ਕਹਿ ਦਿੱਤਾ ਵੀ ਤੂੰ ਬੋਲੇ ਤੋਂ ਬਿਨਾਂ ਵੀ ਉਹ ਜਾਣਦਾ, ਬੋਲ ਕੇ ਅਰਦਾਸ ਕਰਦਾ ਬਿਨਾਂ ਬੋਲਿਆਂ ਵੀ ਉਹ ਤਾਂ ਜਾਣਦਾ ਵੀ ਤੂੰ ਕੀ ਚਾਹੁੰਦਾ ਬੱਚਾ ਮੇਰਾ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸੇ ਅੱਗੇ ਕੀਚੈ ਅਰਦਾਸ। ਇਸ ਲਈ ਉਹ ਅੰਦਰ ਬੈਠਾ ਹੈ, ਸਾਡਾ ਫੁਰਨਾ ਭਾਵੇਂ ਮਨ ਦੇ ਵਿੱਚ ਕੋਈ ਵੀ ਉੱਠਦਾ ਉਹਨੂੰ ਪਤਾ ਹੈ। ਇਸ ਲਈ ਉਹ ਪਰਮੇਸ਼ਰ ਜੋ ਵਾਹਿਗੁਰੂ ਹੈ ਉਹਦਾ ਭੇਤ ਗੁਰੂ ਤੋਂ ਬਿਨਾਂ ਨਹੀਂ ਆਉਂਦਾ। ਜਦੋਂ ਅਸੀਂ ਗੁਰੂ ਵਾਲੇ ਬਣਾਂਗੇ, ਗੁਰੂ ਦੀ ਸ਼ਰਨ 'ਚ ਆਵਾਂਗੇ, ਗੁਰੂ ਦੇ ਬਚਨਾਂ ਨੂੰ ਸੁਣਾਂਗੇ ਸਮਝਾਂਗੇ, ਫਿਰ ਸਾਨੂੰ ਪਰਮੇਸ਼ਰ ਦਾ ਵਾਹਿਗੁਰੂ ਦਾ ਪ੍ਰੇਮ ਪੈਦਾ ਹੋ ਜੂਗਾ, ਪ੍ਰਤੀਤ ਆ ਜੂਗੀ। ਕਿਉਂਕਿ ਪ੍ਰਤੀਤ ਅਸੀਂ ਗਵਾ ਚੁੱਕੇ ਹਾਂ, ਗੁਰੂ ਫਿਰ ਸਾਨੂੰ
ਪ੍ਰਤੀਤ ਦਵਾਉਂਦਾ ਵੀ ਤੇਰਾ ਮਾਲਕ ਤੈਨੂੰ ਦੇਖਦਾ ਸੁਣਦਾ। ਇਹ ਗੁਰੂ ਦੇ ਬਚਨ ਨੇ। ਇਸ ਕਰਕੇ ਕਹਿੰਦੇ ਵੀ ਜਿਨ੍ਹਾਂ ਨੇ ਇਹ ਬਚਨ ਸੁਣੇ ਨਹੀਂ, ਸ਼ਬਦ ਦੀ ਵਿਚਾਰ ਕੀਤੀ ਨਹੀਂ, ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦੀ ਵੀ ਰੱਬ ਸਾਨੂੰ ਮਿਲ ਵੀ ਜਾਊਗਾ ਜਾਂ ਰੱਬ ਸਾਨੂੰ ਸੁਣਦਾ ਵੀ ਹੈ, ਰੱਬ ਦੇਖਦਾ ਵੀ ਹੈ, ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦੀ। ਕਹਿੰਦੇ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਸ਼ਬਦ ਦੀ ਵਿਚਾਰ ਸਾਡੇ ਹਿਰਦੇ 'ਚ ਨਹੀਂ ਵੱਸ ਜਾਂਦੀ। ਇਸ ਕਰਕੇ ਵਾਰ ਵਾਰ ਗੁਰਬਾਣੀ ਨੂੰ ਦ੍ਰਿੜ ਕਰਨਾ ਹੁੰਦਾ, ਵਾਰ ਵਾਰ ਗੁਰੂ ਦੇ ਬਚਨਾਂ ਨੂੰ ਸੁਣਨਾ ਹੁੰਦਾ, ਉਹਨਾਂ ਨੂੰ ਹਿਰਦੇ 'ਚ ਵਸਾਉਣਾ ਹੁੰਦਾ, ਮੰਨਣਾ ਹੁੰਦਾ ਅੱਗੇ ਜਾ ਕੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਪ੍ਰੇਮ ਅਤੇ ਪ੍ਰਤੀਤ ਬਣ ਜਾਂਦੀ ਹੈ, ਉਹ ਫਿਰ ਵਾਹਿਗੁਰੂ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ। ਇਸ ਕਰਕੇ ਕੋਈ ਜੀਵ ਬਿਰਲਾ ਬਿਰਲਾ ਇਹ ਗੁਰੂ ਦੀ ਬਾਣੀ ਦੁਆਰਾ ਮੰਨਦਾ। ਜਿਹੜੇ ਮੰਨਦੇ ਨੇ, ਜਿੰਨਾ ਮੰਨਦੇ ਨੇ ਓਨਾ ਨੇੜੇ ਆ, ਜੇ ਨਹੀਂ ਮੰਨਦਾ ਦੂਰ ਆ। ਸਾਡੇ ਕਰਮ 'ਤੇ ਆ, ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ। ਇਸ ਲਈ ਕੁਛ ਐਸੇ ਕਰਮ ਕਰਦੇ ਹਾਂ ਅਸੀਂ ਗੁਰੂ ਤੋਂ ਪਰਮੇਸ਼ੁਰ ਤੋਂ ਦੂਰ ਹੋ ਜਾਂਦੇ ਹਾਂ, ਕੁਛ ਐਸੇ ਕਰਮ ਕਰਨੇ ਪੈਂਦੇ ਆ ਜਿਨ੍ਹਾਂ ਕਰਕੇ ਗੁਰੂ ਦੇ ਨੇੜੇ ਆ ਜਾਂਦੇ ਹਾਂ ਅਤੇ ਪਰਮੇਸ਼ੁਰ ਦੇ ਨੇੜੇ ਹੋ ਜਾਂਦੇ ਹਾਂ। ਇਸ ਲਈ ਸਾਨੂੰ ਇਹ ਬੇਨਤੀਆਂ ਜੋਦੜੀਆਂ ਗੁਰਬਾਣੀ 'ਚ ਸਿਖਾਈਆਂ ਗਈਆਂ ਹੈ। ਅੱਜ ਦਾ ਜੋ ਸ਼ਬਦ ਹੈ ਪੌੜੀ 11, 12 ਵਾਰ ਦੀ 11 ਪੌੜੀ ਹੈ ਇਹ। ਅੱਜ ਦੇ ਸ਼ਬਦ ਵਿੱਚ ਜਿਵੇਂ ਪਿੱਛੇ ਵੀ ਆਪਾਂ 2-3 ਦਿਨਾਂ ਤੋਂ ਵਿਚਾਰ ਕਰਦੇ ਆ ਰਹੇ ਹਾਂ, ਪਹਿਲਾਂ ਗੁਰਸਿੱਖਾਂ ਦੀ ਚੱਲਦੀ ਸੀ, ਫਿਰ ਉਹਨਾਂ ਜੋ ਆਦਿ ਤੋਂ ਖੇਲ ਸ਼ੁਰੂ ਹੋਇਆ, ਜੋ ਦੇਵੀ ਦੇਵਤੇ ਜਾਂ ਉਹਨਾਂ ਦੇ ਅੱਗੇ ਬੱਚੇ ਜੋ ਵੀ ਪੈਦਾ ਹੋਏ ਸੰਸਾਰ 'ਚ ਆਏ, ਕਿਵੇਂ ਹਉਮੈ 'ਚ ਆ ਕੇ ਕਿਵੇਂ ਉਹਨਾਂ ਨੇ ਪਰਮਾਤਮਾ ਨੂੰ ਭੁੱਲ ਕੇ ਵਾਰ ਵਾਰ ਜੂਨੀਆਂ ਚਲੇ ਗਏ, ਜਿਵੇਂ ਆਪਾਂ ਵਾਰ ਵਾਰ ਭੁੱਲੇ ਹੋਏ। ਇਸ ਕਰਕੇ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾ ਰਹੇ ਨੇ। ਇਸ ਕਰਕੇ ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਕਹਿੰਦੇ ਇਹ ਜਿੰਨਾ ਚਿਰ ਗੁਰੂ ਦੀ ਸ਼ਰਨ 'ਚ ਨਹੀਂ ਨਾ ਗਏ, ਉਹਨਾਂ ਚਿਰ ਜਨਮ ਮਰਨ 'ਚ ਹੀ ਰਹੇ। ਇਹਨਾਂ ਨੂੰ ਵੀ ਜਦੋਂ ਗੁਰੂ ਮਿਲਿਆ, ਫਿਰ ਇਹਨਾਂ ਨੂੰ ਭੇਤ ਆਇਆ, ਫਿਰ ਇਹ ਟਿਕੇ, ਫਿਰ ਆਪਣਾ ਜੀਵਨ ਦਾ ਕੁਛ ਲਾਹਾ ਖੱਟ ਗਏ। ਅੱਜ ਦੀ ਪੌੜੀ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਗੁਰਮੁਖ ਜਨ ਕੀ ਸਮਝਾਉਂਦੇ ਨੇ, ਕਹਿੰਦੇ ਨਾਰਦ ਮਨ ਅਖਾਇੰਦਾ ਆਗਮ ਜਾਣ ਨ ਤੀਰ ਜੇ ਆਣੇ। ਕਹਿੰਦੇ ਨਾਰਦ ਆਪਣੇ ਆਪ ਨੂੰ ਵੱਡਾ ਮੁਨੀ ਕਹਾਉਂਦਾ ਸੀ, ਕਹਿਣ ਤੋਂ ਭਾਵ ਵੀ ਗਿਆਨਵਾਨ, ਬਹੁਤ ਜਿਵੇਂ ਭਗਤ ਕਹਾਉਂਦਾ ਸੀ ਆਪਣੇ ਆਪ ਨੂੰ ਵੀ ਮੈਂ ਵੱਡਾ ਦੇਵਤਾ। ਕਿਉਂਕਿ ਇਹਦੇ ਪਿਤਾ ਜਿਹੜਾ ਸੀਗਾ ਉਹਦਾ ਵੀ ਜ਼ਿਕਰ ਆਇਆ, ਉਹ ਵੀ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ। ਇਸ ਲਈ ਇਹ ਬ੍ਰਹਮਾ ਦਾ ਪੁੱਤਰ ਸੀ। ਇਹਦੇ ਵਿੱਚ ਵੀ ਕਹਿੰਦੇ ਇਹਨੇ ਵੀ ਜਿਵੇਂ ਧਾਰਮਿਕ ਗ੍ਰੰਥ ਇਹਨਾਂ ਦੇ ਉਚਾਰਨ ਕੀਤੇ ਸੀ ਘਰੇ ਹੀ ਪਿਤਾ ਨੇ, ਕਹਿੰਦੇ ਨੇ ਇਹ ਪੜ੍ਹੇ ਪਰ ਇਹਨੂੰ ਭੇਤ ਨਾ ਆਇਆ। ਕਹਿੰਦੇ ਨਾਰਦ ਮੁਨੀ ਅਖਾਏ ਦਾ ਆਪਣੇ ਆਪ ਨੂੰ ਮੁਨੀ ਜਨ ਕਹਾਉਂਦਾ ਸੀ। ਆਗਮ ਜਾਣ ਨਾ ਧੀਰਜ ਆਣੇ, ਅਗਾਂ ਆਗਮ ਕਹਿੰਦੇ ਨੇ ਸ਼ਸਤਰਾਂ ਨੂੰ, ਵੇਦਾਂ ਨੂੰ, ਜਾਣ ਕੇ ਵੀ ਇਹਨੂੰ ਧੀਰਜ ਇਹਨੂੰ ਟਿਕਾ ਨਾ ਆਇਆ, ਇਹਦਾ ਮਨ ਨਹੀਂ ਟਿਕਿਆ, ਕਹਿਣ ਤੋਂ ਭਾਵ ਕਿਉਂਕਿ ਇਹਨੂੰ ਮਨ ਦਾ ਭੇਤ ਨਹੀਂ ਸੀ। ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ ਸਾਨੂੰ ਵੀ ਸਾਡੇ ਮਨ ਦਾ ਭੇਤ ਨਹੀਂ ਆਉਣਾ, ਸਾਡਾ ਮਨ ਵੀ ਨਾਰਦ ਵਰਗਾ ਹੀ ਹੈ, ਟਿਕਦਾ ਨਹੀਂ ਗਾ, ਕਿਉਂਕਿ ਨਾਰਦ ਦਾ ਮਨ ਵੀ ਟਿਕਦਾ ਨਹੀਂ ਸੀ, ਜਿਹੜੇ ਕਰਮ ਨਾਰਦ ਕਰਦਾ ਸੀ ਉਹੀ ਆਪਾਂ ਕਰਾਂਗੇ। ਇਸ ਕਰਕੇ ਨਾਰਦ ਸਾਡੇ ਮਨ ਨੂੰ ਵੀ ਗੁਰਬਾਣੀ 'ਚ ਕਿਹਾ ਗਿਆ ਜਦੋਂ ਟਿਕਦਾ ਨਹੀਂ, ਇਸੇ ਨੂੰ ਗੁਰਮੁਖ ਕਿਹਾ ਗਿਆ ਅੱਗੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਜਿੰਨਾ ਚਿਰ ਪੂਰਾ ਗੁਰੂ ਨਾ ਮਿਲੇ ਨਾ ਓਨਾ ਚਿਰ ਗਿਆਨ ਨਹੀਂ ਹੁੰਦਾ। ਕਹਿੰਦੇ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਹੇ ਗੁਰਮੁਖੋ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ, ਗਿਆਨ ਆ ਨਹੀਂ ਸਕਦਾ। ਪੁੱਛੋ ਬ੍ਰਹਮੈ ਨਾਰਦੇ ਵੇਦ ਵਿਆਸੇ ਕੋਏ। ਕਹਿੰਦੇ ਇਹਨਾਂ ਸਾਰਿਆਂ ਨੂੰ ਪੁੱਛ ਲਓ, ਜਿੰਨਾ ਚਿਰ ਇਹਨਾਂ ਨੇ ਗੁਰੂ ਧਾਰਨ ਹੀ ਨਾ ਕੀਤਾ ਓਨਾ ਚਿਰ ਇਹ ਵਾਰ ਵਾਰ ਹਉਮੈ 'ਚ ਹੋਣ ਕਰਕੇ ਜਨਮ ਮਰਨ 'ਚ ਰਹੇ। ਪੁੱਛੋ ਬ੍ਰਹਮੈ ਨਾਰਦੇ ਵੇਦ ਵਿਆਸੇ ਕੋਏ। ਕਹਿੰਦੇ ਇਹਨਾਂ ਨੂੰ ਪੁੱਛ ਕੇ ਦੇਖ ਲਓ। ਇੱਕ ਇਹਦੀ ਕਹਾਣੀ ਵੀ ਆਉਂਦੀ ਹੈ ਨਾਰਦ ਜੀ, ਕਹਿੰਦੇ ਵੀ ਇਹ ਵੀ ਜਿਵੇਂ ਆਪਾਂ ਆਉਂਦੇ ਹਾਂ ਗੁਰੂ ਕੋਲ, ਇਵੇਂ ਜਾਂਦਾ ਸੀ ਹਉਮੈ ਦੇ ਵਿੱਚ, ਸਮਝਾਉਣ ਲਈ ਆ
ਇਹ ਸਾਖੀਆਂ ਜਿਹੜੀਆਂ ਹੁੰਦੀਆਂ ਕਹਾਣੀਆਂ ਹੁੰਦੀਆਂ ਸਮਝਾਉਣ ਲਈ ਹੁੰਦੀਆਂ। ਕਹਿੰਦੇ ਵੀ ਇੱਕ ਦਿਨ ਇਹ ਜਦੋਂ ਗਿਆ ਨਾ ਉੱਥੇ ਕੋਈ ਗੁਰਮੁਖ ਟੋਆ ਮਿੱਟੀ ਦਾ ਪੱਟ ਕੇ ਮਿੱਟੀ ਬਾਹਰ ਸੁੱਟ ਰਹੇ ਸੀ ਅਤੇ ਨਵੀਂ ਮਿੱਟੀ ਪਾ ਰਹੇ ਸੀ। ਇਹ ਰੋਜ਼ ਜਦੋਂ ਗਿਆਂਦਾ ਸੀ ਉਹ ਇਹੀ ਕਰਮ ਕਰਦੇ ਸੀ ਇਹਨੂੰ ਗਿਆਨ ਦੇਣ ਲਈ। ਉਹ ਇਹਨੇ ਇੱਕ ਦਿਨ ਉਹਨਾਂ ਨੂੰ ਪੁੱਛ ਲਿਆ ਵੀ ਤੁਸੀਂ ਕਰਦੇ ਰੋਜ਼ ਵੀ ਨਵੀਂ ਮਿੱਟੀ ਪਾਉਂਦੇ ਹੋ ਅਤੇ ਪੁਰਾਣੀ ਕੱਢ ਦਿੰਦੇ ਹੋ। ਉਹ ਕਹਿੰਦੇ ਵੀ ਸਾਨੂੰ ਇੱਥੋਂ ਸਾਨੂੰ ਇਹ ਹੁਕਮ ਹੋਇਆ ਗੁਰੂ ਵੱਲੋਂ, ਜਿੱਥੇ ਧਾਰਮਿਕ ਸਥਾਨ ਸੀ ਕੋਈ, ਕਹਿੰਦੇ ਵੀ ਸਾਨੂੰ ਹੁਕਮ ਹੋਇਆ ਵੀ ਇੱਥੇ ਇੱਕ ਕੋਈ ਨਾਰਦ ਆਉਂਦਾ ਹੈ, ਉਹ ਗੁਰੂ ਵਾਲਾ ਨਹੀਂ ਹੈਗਾ, ਇਸ ਕਰਕੇ ਵੀ ਉਹਦੇ ਆਉਣ ਦੇ ਨਾਲ ਇਹ ਧਰਤੀ ਭ੍ਰਸ਼ਟ ਹੋ ਜਾਂਦੀ ਹੈ, ਕਿਉਂਕਿ ਗੁਰੂ ਦਾ ਬਚਨ ਨਹੀਂ ਉਹ ਸੁਣਦਾ, ਉਹ ਆਪਦੀ ਹਉਮੈ ਚ ਨਾਰਦ ਮੁਨੀ ਖਾਇੰਦਾ ਆਪਣੇ ਆਪ ਨੂੰ ਵੱਡਾ ਕਹਾਉਂਦਾ, ਉਹ ਗਿਆਨ ਨਹੀਂ ਲਿਆ, ਆਗਮ ਜਾਣ ਨਾਲ ਧੀਰਜ ਆਣੇ। ਕਹਿੰਦੇ ਵੀ ਉਹਦੇ ਕਰਕੇ ਵੀ ਸਾਨੂੰ ਨਵੀਂ ਮਿੱਟੀ ਰੋਜ਼ ਪਾਉਣੀ ਪੈਂਦੀ ਹੈ, ਵੀ ਉਹਦੇ ਉੱਤੇ ਪੈਰ ਪੈ ਜਾਂਦੇ ਨੇ। ਇਹਨੂੰ ਥੋੜ੍ਹਾ ਜਿਹਾ ਹਉਮੈ ਟੁੱਟੀ ਵੀ ਹੈ, ਇਹ ਵੀ ਗੱਲ ਹੋ ਸਕਦੀ ਹੈ। ਇਹਨੇ ਫਿਰ ਆਪਣੇ ਪਿਤਾ ਨੂੰ ਆ ਕੇ ਪੁੱਛਿਆ ਵੀ ਪਿਤਾ ਜੀ ਮੈਨੂੰ ਅੱਜ ਆਹ ਗੱਲ ਪਤਾ ਲੱਗੀ ਵੀ ਗੁਰੂ ਧਾਰਨ ਕਰਨਾ ਬੜਾ ਜ਼ਰੂਰੀ ਹੈ, ਜਿਵੇਂ ਅੱਜ ਵੀ ਦੁਨੀਆ ਕਹਿ ਦਿੰਦੀ ਹੈ ਗੁਰੂ ਦੀ ਕੀ ਲੋੜ ਹੈ। ਇਸ ਲਈ ਉਹ ਕਹਿੰਦਾ ਹਾਂ ਬਿਲਕੁਲ ਸੱਚ ਹੈ, ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਕਹਿੰਦਾ ਫਿਰ ਮੈਂ ਕੀ ਕਰਾਂ? ਕਹਿੰਦਾ ਵੀ ਤੂੰ ਸਵੇਰੇ ਇਸ਼ਨਾਨ ਕਰਨ ਜਦੋਂ ਜਾਵੇਂਗਾ ਉੱਥੇ ਜਿਹੜਾ ਸਭ ਤੋਂ ਪਹਿਲਾਂ ਤੈਨੂੰ ਮਿਲੂਗਾ ਇਸ਼ਨਾਨ ਕਰਨ ਗਏ ਨੂੰ, ਉਹਨੂੰ ਗੁਰੂ ਧਾਰਨ ਕਰ ਲਈ। ਉਹ ਕਹਿੰਦੇ ਵੀ ਜਦੋਂ ਇਹ ਗਿਆ ਅਤੇ ਅਲੱਗ ਅਲੱਗ ਕਹਾਣੀਆਂ, ਕਿਸੇ ਨੇ ਕੋਈ ਕਹਿਤਾ, ਕੋਈ ਲੱਕੜਹਾਰਾ ਕਹਿ ਦਿੰਦਾ, ਕੋਈ ਪਾਣੀ ਦੇ ਕਿਨਾਰੇ 'ਤੇ ਮੱਛੀਆਂ ਫੜਨ ਵਾਲਾ ਜਿਹੜਾ ਮਛੇਰਾ ਸੀ, ਉਹ ਕਹਿੰਦੇ ਇਹਨੂੰ ਮਿਲ ਗਿਆ। ਜਦੋਂ ਮਿਲਿਆ ਤਾਂ ਇਹਦੇ ਅੰਦਰ ਚੰਕਾ ਹੋ ਗਿਆ ਵੀ ਮੈਂ ਇਹਨੂੰ ਗੁਰੂ ਧਾਰਨ ਕਰਾਂ। ਇਹਨੇ ਚਲੋ ਉਹਨੂੰ ਗੁਰੂ ਤਾਂ ਧਾਰਨ ਕਰ ਲਿਆ ਅਤੇ ਪਿਓ ਨੇ ਕਿਹਾ ਸੀਗਾ, ਪਰ ਇਹਦੇ ਅੰਦਰ ਚੰਕਾ ਹੋ ਗਿਆ ਵੀ ਇਹ ਚਲੋ ਕੋਈ ਦੇਖਦੇ ਹਾਂ। ਇਸ ਕਰਕੇ ਇਹ ਫਿਰ ਇਸੇ ਤਰ੍ਹਾਂ ਹੀ ਕੁਛ ਦਿਨ ਉਹਦੇ ਕੋਲ ਜਾਂਦਾ ਰਿਹਾ ਗਿਆਨ ਲੈਣ ਲਈ। ਉਹਨੇ ਪਹਿਲਾਂ ਇਹਨੂੰ ਸੰਸਾਰੀ ਗਿਆਨ ਦੇਣਾ ਸ਼ੁਰੂ ਕਰਤਾ, ਇਹ ਉਹ ਤਾਂ ਆਪਣੇ ਕੋਲ ਪਹਿਲਾਂ ਹੀ ਬਹੁਤ ਹੁੰਦਾ। ਜਦੋਂ ਉਹਨੂੰ ਦੋ ਤਿੰਨ ਦਿਨ ਗਿਆਨ ਦਿੱਤਾ, ਦੋ ਕੁ ਦਿਨ, ਅਤੇ ਇਹਦੇ ਅੰਦਰ ਹਉਮੈ ਸੀਗੀ, ਇਹ ਕਹਿੰਦਾ ਵੀ ਇਹ ਮੱਛੀਆਂ ਫੜਨ ਵਾਲਾ ਮੈਨੂੰ ਕੀ ਗਿਆਨ ਦਊਗਾ, ਅੰਦਰ ਜਾਣ ਦੀ ਨਿੰਦਾ ਕਰਤੀ ਵੀ ਇਹ ਮੱਛੀਆਂ ਫੜਨ ਵਾਲਾ ਇਹ ਤਾਂ ਮੈਨੂੰ ਕੀ ਗਿਆਨ ਹੋਣਾ। ਗੁਰੂ ਧਾਰਨ ਕੀਤਾ ਸੀ ਉਹਨੂੰ ਪਰ ਉਹਦੀ ਨਿੰਦਾ ਕਰਤੀ। ਕਹਿੰਦੇ ਫਿਰ ਜਦੋਂ ਇਹ ਉੱਥੇ ਮੱਥਾ ਟੇਕਣ ਗਿਆ ਆਪਣੇ ਜਿਵੇਂ ਇਸ਼ਟ ਦੇਵ ਨੂੰ, ਉੱਥੋਂ ਫਿਰ ਇਹਨੂੰ ਆਵਾਜ਼ ਆਈ ਵੀ ਤੂੰ ਤਾਂ ਭ੍ਰਿਸ਼ਟਿਆ ਹੋਇਆ, ਤੂੰ ਤਾਂ ਹੁਣ ਜੂਨਾਂ 'ਚ ਜਾਵੇਂਗਾ। ਉਹ ਕਹਿੰਦਾ ਜੀ ਹੁਣ ਕੀ ਹੋ ਗਿਆ, ਮੈਂ ਤਾਂ ਹੁਣ ਗੁਰੂ ਧਾਰਨ ਕਰ ਲਿਆ। ਉਹ ਕਹਿੰਦੇ ਗੁਰੂ ਦਾ ਧਾਰਨ ਕਰ ਲਿਆ ਪਰ ਤੂੰ ਗੁਰੂ ਦੀ ਨਿੰਦਾ ਕੀਤੀ ਹੈ, ਤੂੰ ਆਹ

ਜਿਹੜਾ ਉਪਦੇਸ਼ ਦਿੱਤਾ ਉਹਨੂੰ ਕਮਾਉਂਦੇ ਹਾਂ ਤੇ ਅਸੀਂ ਆਪਣੇ ਮੂਲ ਦੀ ਪਛਾਣ ਕਰ ਲੈਂਦੇ ਹਾਂ, ਮਨ ਤੋਂ ਜੋਤ ਸਰੂਪ ਆਪਣਾ ਮੂਲ ਪਛਾਣ। ਇਸ ਲਈ ਪੂਰੇ ਗੁਰੂ ਦਾ ਭੇਤ ਗੁਰਬਾਣੀ 'ਚ ਵੀ ਦਿੱਤਾ ਗਿਆ। ਕਹਿੰਦੇ ਭਾਈ ਰੇ, ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਈ। ਕਹਿੰਦੇ ਇਹਨਾਂ ਸਾਰਿਆਂ ਨੂੰ ਪੁੱਛੋ, ਇਹਨਾਂ ਨੂੰ ਗੁਰੂ ਧਾਰਨ ਕਰਨਾ ਪਿਆ ਅਖੀਰ ਨੂੰ। ਇਸ ਕਰਕੇ ਗੁਰੂ ਜਿਹੜਾ ਹੈ ਗੁਰਬਾਣੀ, ਇਹਦੇ ਤੱਕ ਜਾਣ ਲਈ ਪਹਿਲਾਂ ਸਾਨੂੰ ਸੰਗਤ ਕਰਨੀ ਪੈਂਦੀ ਹੈ, ਸੋਝੀ ਲੈਣੀ ਪੈਂਦੀ ਹੈ, ਫਿਰ ਅਸੀਂ ਗੁਰਬਾਣੀ ਗੁਰੂ ਤੱਕ ਜਾਣ ਲਈ ਸਾਨੂੰ ਪੰਜਾਂ ਪਿਆਰਿਆਂ ਦੇ ਸਨ ਮੁਕਾਉਣਾ ਪੈਂਦਾ। ਇਸ ਕਰਕੇ ਗੁਰੂ ਵਾਲੇ ਬਣ ਕੇ ਫਿਰ ਅਸੀਂ ਜੀਵਨ ਦੀ ਬਾਜ਼ੀ ਜਿੱਤ ਸਕਦੇ ਹਾਂ। ਤਾਂ ਕਰਕੇ ਮਹਾਰਾਜ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼। ਪਹਿਲਾਂ ਤਾਂ ਇਹ ਉਪਦੇਸ਼ ਨੂੰ ਸੁਣੋ, ਪਾਰ ਬ੍ਰਹਮ ਨਿਕਟ ਕਰ ਪਏ, ਉਹ ਜਿਹੜਾ ਪਰਮੇਸ਼ਰ ਨੇੜੇ ਹੈ, ਫਿਰ ਗੁਰੂ ਨੇ ਭਰਮ ਦਾ ਪਰਦਾ ਪਾਸੇ ਕਰਕੇ ਤੁਹਾਨੂੰ ਦਿਖਾ ਦੇਣਾ। ਹੁਣ ਕਹਿੰਦੇ ਗੁਰੂ ਕਰਨ ਵੇਲੇ ਤੁਸੀਂ ਉਹ ਗੁਰੂ ਕਰਨਾ ਜਿਹੜਾ ਤੁਹਾਨੂੰ ਸੱਚ ਦ੍ਰਿੜ ਕਰਾ ਦੇਵੇ, ਪਰਮਾਤਮਾ ਦਾ ਭੇਤ ਦੇ ਦੇਵੇ। ਸੋ ਗੁਰ ਕਰੋ ਜੋ ਸੱਚ ਦ੍ਰਿੜਾਏ, ਅਕਥ ਕਥਾਏ ਸ਼ਬਦ ਮਿਲਾਏ। ਕਹਿੰਦੇ ਤੁਹਾਡੀ ਟੁੱਟੀ ਗੰਢ ਦੇਵੇ, ਉਹ ਸ਼ਬਦ ਨਾਲ ਤੁਹਾਡੀ ਸੁਰਤੀ ਜੁੜ ਜਾਵੇ, ਉਹ ਅਕਥ ਦਾ ਭੇਤ ਦੇਵੇ, ਬ੍ਰਹਮ ਦਾ ਕਹਿਣ ਤੋਂ ਭਾਵ। ਇਸ ਲਈ ਗੁਰੂ ਤੋਂ ਬਿਨਾਂ ਮੁਸ਼ਕਲ ਹੈ, ਖੇਡ ਦੁਨੀਆਂ 'ਚ ਕੋਈ ਜਿੱਤ ਨਹੀਂ ਸਕਦਾ, ਨਾ ਜਿੱਤਿਆ। ਤਾਂ ਕਰਕੇ ਮਹਾਰਾਜ ਨੇ ਕਿਹਾ ਵੀ ਜਿਨ ਭੁੱਲੇ ਸਿੱਖ ਗੁਰੂ ਸਮਝਾਵੇ, ਉੱਜੜ ਜਾਂਦੇ ਰਾਹੇ ਪਾਵੇ। ਹੁਣ ਕਹਿੰਦੇ ਸਾਡਾ ਮਨ ਹੈ ਸੰਸਾਰ ਦੇ ਵਿੱਚ ਉੱਜੜ ਰਾਹ ਹੀ ਹੈ ਸਾਰੇ, ਇੱਕੋ ਹੀ ਰਸਤਾ ਜਿਹੜਾ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਇੱਕ ਜਿਹੜਾ ਗੁਰੂ ਦਾ ਮਾਰਗ ਹੈ, ਇੱਕੋ ਹੀ ਰਸਤਾ ਹੈ ਜਿਹੜਾ ਪਰਮਾਤਮਾ ਨੂੰ ਮਿਲਣ ਦਾ। ਇਸ ਲਈ ਮਹਾਰਾਜ ਕਹਿੰਦੇ ਭੁੱਲੇ ਸਿੱਖ ਗੁਰੂ ਸਮਝਾਵੇ। ਇਹਦੇ ਦੋ ਅਰਥ ਬਣ ਜਾਂਦੇ ਕਈ ਵਾਰੀ। ਇੱਕ ਤਾਂ ਇਹ ਅਰਥ ਹੈ ਵੀ ਭੁੱਲੇ ਹੋਏ ਨੂੰ ਗੁਰੂ ਸਮਝਾਉਂਦਾ। ਹੁਣ ਅਸੀਂ ਭੁੱਲੇ ਆਪਣੇ ਆਪ ਨੂੰ ਮੰਨਾਂਗੇ ਤਾਂ ਗੁਰੂ ਕੋਲ ਆ ਕੇ ਕਹਾਂਗੇ ਮਹਾਰਾਜ ਮੈਨੂੰ ਸਮਝਾ ਦਿਓ, ਫਿਰ ਸਮਝਾਉਂਦਾ ਹੈ, ਇਹ ਸੱਚ ਹੈ ਬਿਲਕੁਲ। ਹੁਣ ਕਈ ਵਾਰ ਅਸੀਂ ਆਪ ਹੀ ਗਿਆਨੀ ਬਣ ਕੇ ਅਸੀਂ ਗੁਰੂ ਨੂੰ ਸਮਝਾਉਣ ਲੱਗ ਜਾਂਦੇ, ਉਲਟਾ ਹੀ ਗੁਰੂ ਨੂੰ ਮੱਤਾ ਦਿੰਦੇ ਰਹੇ। ਇਸ ਲਈ ਕਈ ਵਾਰ ਸਿੱਖ ਗੁਰੂ ਨੂੰ ਸਮਝਾਉਣ ਲੱਗ ਜਾਂਦਾ, ਜੀ ਤੂੰ ਸਿੱਖਿਆ ਲਈ ਆ ਉਸੇ ਨੂੰ ਸਮਝਾਉਣ ਲੱਗ ਜਾਂਦਾ। ਇਸ ਕਰਕੇ ਗੁਰੂ ਤੋਂ ਵੱਡਾ ਨਹੀਂ ਕੋਈ ਹੋ ਸਕਦਾ। ਜੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਆ, ਜੋ ਕਹਿ ਰਹੇ ਨੇ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਸੀ ਇਹਨਾਂ ਨੇ ਵੀ ਗੁਰੂ ਧਾਰਨ ਨਾ ਕੀਤਾ ਕਰਕੇ ਇਹ ਆਪਣੇ ਆਪ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ, ਪਰ ਕਹਿੰਦੇ ਆਗਮ ਜਾਣ ਨਾ ਧੀਰਜ ਆਣੇ, ਮਨ ਦਾ ਟਿਕਾਓ ਬਣਿਆ ਨਹੀਂ ਧੀਰਜ, ਕਿਉਂਕਿ ਮਨ ਨੂੰ ਨਹੀਂ ਜਾਣਿਆ, ਮਨ ਦੀ ਖੋਜ ਨਹੀਂ ਕੀਤੀ। ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਭਗਤ ਜੀ ਨਾਮਦੇਵ ਜੀ ਕਹਿੰਦੇ ਸਨ, ਕਾਦਕ ਨਾਰਦ ਮੁਨ ਸੇਖਾ, ਤਿੰਨ ਵੀ ਤਨ ਮੈਂ ਮਨ ਨਹੀਂ ਦੇਖਾ। ਕਹਿੰਦੇ ਇਹਨਾਂ ਨੂੰ ਮਨ ਦਾ ਭੇਤ ਨਾ ਆਇਆ, ਕਿਉਂਕਿ ਸਾਰਾ ਖੇਲ ਹੀ ਮਨ ਦਾ। ਗੁਰਬਾਣੀ 1430 ਅੰਗ ਵਾਰ ਵਾਰ ਸਾਨੂੰ ਸਮਝਾ ਰਹੀ, ਅਸੀਂ ਮਨ ਹਾਂ। ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁੱਟੇ ਮਨ ਕਹਾਂ ਸਮਾਈ। ਕਹਿੰਦੇ ਇਹ ਖੋਜ ਕਰੋ, ਇਹ ਤਨ ਮਨ ਤਨ ਨੂੰ ਛੱਡ ਕੇ ਮਨ ਕਿੱਥੇ ਜਾਂਦਾ, ਰੋਜ਼ ਜਾਂਦਾ, ਰਾਤ ਨੂੰ ਛੱਡ ਕੇ ਕਿੱਥੇ ਜਾਂਦਾ ਰਾਤ ਨੂੰ। ਗੁਰਪ੍ਰਸਾਦੀ ਜੈ ਦਿਓ ਨਾਮਾ, ਭਗਤ ਕੇ ਪ੍ਰੇਮ ਇਨ ਹੀ ਹੈ ਜਾਨਾ। ਕਹਿੰਦੇ ਵੀ ਇਹਨਾਂ ਨੇ ਭਗਤੀ ਕਰਕੇ, ਜੈਦੇਵ ਨਾਮਾ ਜੀ ਇਹਨਾਂ ਦਾ ਜ਼ਿਕਰ ਕੀਤਾ ਇੱਥੇ, ਇਹਨਾਂ ਨੇ ਗੁਰੂ ਦੀ ਕਿਰਪਾ ਨਾਲ ਹੀ ਜਾਣਿਆ ਗੁਰਪ੍ਰਸਾਦੀ। ਤਾਂ ਹੀ ਗੁਰਪ੍ਰਸਾਦ ਸ਼ੁਰੂਆਤ ਦੇ ਵਿੱਚ ਹੀ ਮਹਾਰਾਜ ਨੇ ਨਾ ਪਹਿਲਾਂ ਉਸ ਅਕਾਲ ਪੁਰਖ ਦਾ ਭੇਤ ਦੇ ਕੇ ਫਿਰ ਗੁਰਪ੍ਰਸਾਦ ਕਿਹਾ ਵੀ ਇਹਨੂੰ ਜੇ ਜਾਣਨਾ ਹੈ ਜਿਹਦਾ ਮੈਂ ਭੇਤ ਦਿੱਤਾ, ਇਹਨੂੰ ਗੁਰੂ ਤੋਂ ਬਿਨਾਂ ਨਹੀਂ ਜਾਣ ਸਕਦਾ। ਗੁਰਪ੍ਰਸਾਦੀ ਜੈ ਦਿਓ ਨਾਮਾ, ਭਗਤ ਕਾ ਪ੍ਰੇਮ ਇਨ ਹੀ ਹੈ ਜਾਨਾ। ਭਗਤੀ ਪ੍ਰੇਮ ਕਰਕੇ, ਬੰਦਗੀ ਕਰਕੇ ਕਹਿੰਦੇ ਗੁਰੂ ਦੇ ਰਾਹੀਂ ਇਹਨਾਂ ਨੇ ਜਾਣਿਆ, ਤਾਂ ਉਹਨਾਂ ਦਾ ਨਾਮ ਭਗਤ ਪਿਆ, ਤਾਂ ਹੀ ਉਹਨਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਹੁਣ ਕਹਿੰਦੇ ਵੀ ਇਹ ਨਾਰਦ ਕਰਮ ਕੀ ਕਰਦਾ ਸੀ? ਕਹਿੰਦੇ ਸੁਣ ਸੁਣ ਮਸਲਤ ਮਜਲਸ ਹੈ, ਕਰ ਕਰ ਚੁਗਲੀ ਆਖ ਵਖਾਣੇ। ਕਹਿੰਦੇ ਇਹਨੂੰ ਸੁਭਾਅ ਸੀਗਾ ਇੱਧਰਲੀ ਗੱਲ ਉੱਧਰ ਕਰਨ ਦਾ, ਉੱਧਰਲੀ ਗੱਲ ਉੱਧਰ ਕਰਨ ਦਾ। ਇਸ ਕਰਕੇ ਇਹ ਉਸ ਸਮੇਂ ਆਮ ਤੌਰ 'ਤੇ ਆਪਾਂ ਕਈ ਵਾਰ ਕਹਿ ਦਿੰਦੇ ਜੋ ਕੋਈ ਬੰਦਾ ਆਪਾਂ ਕਹਿੰਦੇ ਨਾਰਦਾ। ਹੁਣ ਸਾਡਾ ਮਨ ਵੀ ਕਈ ਵਾਰ ਇਹੀ ਕਰਮ ਕਰਦਾ, ਉੱਧਰਲੀ ਗੱਲ ਉੱਧਰ ਕਰਤੀ, ਜਾ ਕੇ ਉੱਧਰਲੀ ਉੱਧਰ ਕਰਤੀ, ਜਿੱਥੇ ਸੁਣ ਲਈ ਉੱਥੇ ਛੱਡ ਦਿਓ। ਇਹ ਸਾਡਾ ਸੁਭਾਅ ਹੋਣਾ ਚਾਹੀਦਾ, ਕਿਸੇ ਦੀ ਹੋਵੇ ਗੱਲ, ਜੇ ਤੁਸੀਂ ਉਹ ਕਿਸੇ ਨੇ ਕਿਸੇ ਪ੍ਰਤੀ ਕਿਹਾ, ਮੰਨ ਲਓ ਤੁਹਾਨੂੰ ਕਹਿਤਾ, ਤੁਸੀਂ ਉਹਨੂੰ ਜਾ ਕੇ ਦੱਸੋਗੇ, ਉੱਥੇ ਛੱਡ ਦਿਓ, ਦੱਸ

0: ਤਾਂ ਕਰਕੇ ਵੀ ਇਹ ਕਹਿੰਦੇ ਵੀ ਇਹ ਇਹ ਕੰਮ ਕਰਦਾ ਸੀਗਾ। ਸੁਣ ਸੁਣ ਮਸਲਤ ਮਜਲਸ ਹੈ, ਕਹਿੰਦੇ ਇਹ ਮਜਲਸਾਂ ਜਿੱਥੇ ਇਕੱਠ ਹੁੰਦਾ ਸੀ, ਲੋਕੀ ਇਕੱਠੇ ਹੁੰਦੇ ਸੀ, ਉੱਥੇ ਜਾਂਦਾ ਸੀ, ਸੁਣਦਾ ਸੀ, ਫਿਰ ਉਹਦੇ ਵਿੱਚੋਂ ਕੋਈ ਨਾ ਕੋਈ ਗੱਲ ਦੂਜੇ ਪਾਸੇ ਜਾ ਕੇ ਸੁਣਾ ਦੇਣੀ, ਉਹਨੇ ਐਂ ਕਿਹਾ। ਇਸ ਕਰਕੇ ਇਹ ਆਪਸ ਵਿੱਚ ਹੀ ਲੜਾ ਦਿੰਦਾ ਸੀ ਚੁਗਲੀ ਕਰਕੇ। ਹੁਣ ਇਹ ਮਹਾਰਾਜ ਕਹਿੰਦੇ ਵੀ ਇਹਦੀ ਇੱਕ ਵੱਡਾ ਸਭ ਦੁੱਖ ਸੀ ਜਿਹਦੇ ਕਰਕੇ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਿਆ, ਗੁਰੂ ਦੇ ਨੇੜੇ ਨਹੀਂ ਹੋ ਸਕਿਆ, ਜਿਹਦੇ ਕਰਕੇ ਇਹਨੂੰ ਕਈ ਜਨਮ ਲੈਣੇ ਪਏ। ਇਸ ਕਰਕੇ ਜਦੋਂ ਇਹਨੂੰ ਗਿਆਨ ਹੋਇਆ ਫਿਰ ਇਹਨੇ ਗਿਆਨ ਦਿੱਤਾ ਵੀ ਅੱਗੇ, ਇਹ ਵੀ ਜ਼ਿਕਰ ਆਉਂਦਾ ਗੁਰਬਾਣੀ 'ਚ। ਭਾਈ ਗੁਰਦਾਸ ਜੀ ਆਪਣੀ 12 'ਚ ਦੱਸਦੇ ਨੇ ਵੀ ਜਿਹੜਾ ਧਰੂ ਹੋਇਆ ਨਾ, ਧਰੂ ਭਗਤ, ਉਹ ਜਦੋਂ ਘਰ ਬਾਰ ਛੱਡ ਕੇ ਭਗਤੀ ਕਰਨ ਤੁਰਿਆ ਤੇ ਉਹਨੂੰ ਇਹ ਨਾਰਦ ਮਿਲਿਆ ਸੀ, ਇਹਨੇ ਨਾਰਦ ਮਨੋਂ ਉਪਦੇਸਿਆ, ਇਹਨੇ ਉਹਨੂੰ ਉਪਦੇਸ਼ ਵੀ ਦਿੱਤਾ ਫਿਰ ਵੀ ਭਗਤੀ ਜਿਹੜੀ ਕਰਨੀ ਆ ਉਹਦਾ ਮਕਸਦ ਆਹ ਹੈ ਵੀ ਆਹ ਦੁਨੀਆਂ ਦੇ ਰਾਜ ਭਾਗ ਜਿਹੜੇ ਆ ਇਹ ਤਾਂ ਤੇਰੇ ਮਗਰ ਮਗਰ ਫਿਰਨਗੇ, ਇਹਨਾਂ ਦੇ ਨਾ ਕਿਤੇ ਫਿਰ ਰੁੱਕ ਜੀ। ਉਹ ਜਦੋਂ ਉਹਨੇ ਥੋੜ੍ਹੀ ਭਗਤੀ ਕੀਤੀ ਤੇ ਉਹਦਾ ਪਿਤਾ ਰਾਜਾ ਉਹਨੂੰ ਆ ਗਿਆ ਲੈਣ, ਆ ਕੇ ਕਹਿੰਦਾ ਵੀ ਤੈਨੂੰ ਅੱਧਾ ਰਾਜ ਦੇ ਦੂੰਗਾ, ਆ ਜਾ ਵਾਪਸ ਪੁੱਤ ਘਰੇ। ਉਹਨੇ ਸੋਚਿਆ ਵੀ ਨਾਰਦ ਨੇ ਕਿਹਾ ਸੀ ਵੀ ਇਹ ਰਾਜ ਤਾਂ ਮਗਰ ਮਗਰ ਫਿਰਨਗੇ, ਅੱਧਾ ਰਾਜ ਤਾਂ ਹੁਣੇ ਹੀ ਆ ਗਿਆ ਜੇ ਮਹੀਨਾ ਨਹੀਂ ਹੋਇਆ ਭਗਤੀ ਕਰਦਿਆਂ। ਉਹਨੇ ਫਿਰ ਕਹਿੰਦਾ ਵੀ ਨਹੀਂ ਹੁਣ ਨਹੀਂ ਮੈਂ ਪਿੱਛੇ ਮੁੜਨਾ। ਦੇਖੋ ਧਰੂ ਭਗਤ ਦਾ ਨਾਮ ਫਿਰ ਗੁਰਬਾਣੀ ਚ ਅੱਜ ਗੂੰਜ ਰਿਹਾ, ਉਹਨੇ ਭਗਤੀ ਦਾ, ਉਹਨੇ ਇੰਨੀ ਭਗਤੀ ਕੀਤੀ ਵੀ ਉਹਨੇ ਇਹ ਸੰਸਾਰ ਤੋਂ ਉੱਪਰ ਉੱਠ ਗਿਆ, ਤ੍ਰੈਗੁਣਾਂ ਤੋਂ ਉੱਪਰ ਉੱਠ ਗਿਆ, ਚੌਥੇ ਪਰ ਜਾ ਕੇ ਸਮਾ ਗਿਆ। ਇਸ ਕਰਕੇ ਕਹਿੰਦੇ ਵੀ ਇਹਦੀ ਆਦਤ ਸੀ, ਕਹਿੰਦੇ ਵੀ ਇਹ ਜਿਹੜਾ ਮਨ ਹੈ ਇਹ ਨਾਰਦ ਦੀ ਨਿਆਈ ਹੈ ਸਾਡਾ ਮਨ, ਵੀ ਜੇ ਇਹ ਕੰਮ ਕਰਦਾ ਹੈ। ਇਸ ਕਰਕੇ ਕਈ ਜੀਵਾਂ ਦੀ ਆਦਤ ਹੁੰਦੀ ਆ। ਇੱਕ ਥਾਂ ਤੇ ਹੋਰ ਵੀ ਜ਼ਿਕਰ ਆਇਆ ਗੁਰਬਾਣੀ 'ਚ ਵੀ ਮਨ ਜਿਹੜਾ ਹੈ ਕਲਯੁੱਗ ਦੇ ਵਿੱਚ ਇਹ ਨਾਰਦ ਵਰਗਾ ਹੋਊਗਾ, ਟਿਕੂਗਾ ਨਹੀਂ ਸਾਡਾ ਮਨ। ਅਸੀਂ ਬੜੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਸਾਰੇ ਜਣੇ ਮਨ ਨੂੰ ਟਿਕਾਉਣ ਦੀਆਂ, ਜਿੰਨੇ ਵੀ ਆਪਾਂ ਇੱਥੇ ਗੁਰਦੁਆਰੇ ਆਉਂਦੇ ਹਾਂ, ਜਿਹਨਾਂ ਨੂੰ ਗਿਆਨ ਹੈ ਉਹ ਕੋਸ਼ਿਸ਼ ਕਰ ਰਹੇ, ਮੇਰਾ ਮਨ ਟਿਕ ਜੇ, ਟਿਕਦਾ ਨੀਗਾ। ਉਹ ਕਹਿੰਦੇ ਵੀ ਕਿਉਂ ਨਹੀਂ ਟਿਕਦਾ, ਕਿਉਂਕਿ ਕਲਯੁੱਗ ਦੇ ਵਿੱਚ ਇੰਨਾ ਸ਼ੋਰ ਹੋ ਜਾਊਗਾ ਕਿ ਸਾਡਾ ਮਨ ਟਿਕੂਗਾ ਨਹੀਂ, ਕਿਉਂਕਿ ਅਸੀਂ ਇਸ ਸ਼ੋਰ 'ਚ ਰਹਿਣ ਦੇ ਆਦੀ ਹੋ ਜਾਵਾਂਗੇ। ਜਦੋਂ ਮਨ ਇਹ ਗਿਆਨ ਲੈ ਕੇ ਅੰਤਰ ਧਿਆਨ ਹੋਊਗਾ, ਇਹਨੂੰ ਛੱਡੂਗਾ ਬਾਹਰ ਵਾਲਾ ਧਿਆਨ, ਜਿੰਨਾ ਅਸੀਂ ਬਾਹਰੋਂ ਧਿਆਨ ਮੋੜਾਂਗੇ, ਕਿਉਂਕਿ ਕਾਲ ਨੇ ਨਵੇਂ ਤੋਂ ਨਵਾਂ ਖੇਲ ਬਣਾਉਣਾ ਰੋਜ਼ ਨਾ ਟਿਕਣ ਲਈ ਮਨ ਨੂੰ। ਹੁਣ ਉਹ ਸਾਨੂੰ ਦੱਸ ਰਹੇ ਨੇ ਵੀ ਇੱਕ ਐਸ ਯੁੱਗ ਦੀ ਨਿਸ਼ਾਨੀ, ਕਹਿੰਦੇ ਤਾਲ ਮਦੀਰੇ ਘੱਟ ਕੇ ਘਾਟ ਦੌਲਤ ਦੁਨੀਆ ਬਾਜੈ ਬਾਜ, ਕਹਿੰਦੇ ਵੀ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਕਿਸੇ ਕਿਸੇ ਘਰ ਦੇ ਵਿੱਚ ਢੋਲਕ ਛੈਣੇ ਵੱਜਦੇ ਹੁੰਦੇ ਸੀ, ਲੋਕੀ ਨੱਚਦੇ ਹੁੰਦੇ ਸੀ, ਜਿਵੇਂ ਕਿ ਮੁਜਰੇ ਕਰਾਉਂਦੇ ਹੁੰਦੇ ਸੀ ਵੱਡੇ ਵੱਡੇ ਰਾਜੇ ਜਾਂ ਸਰਦਾਰ ਲੋਕ। ਇਹ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਆ। ਗੁਰੂ ਨਾਨਕ ਦੇਵ ਜੀ ਜਦੋਂ ਗਏ ਦੁਨੀਆਂ ਦੀ ਉਹਨਾਂ ਨੇ ਹਾਲਤ ਦੇਖੀ ਵੀ ਇਹ ਇਹ ਕੰਮ ਕਰਦੇ ਸੀਗੇ ਲੋਕ, ਕਹਿੰਦੇ ਤਾਲ ਮਦੀਰੇ ਘੱਟ ਕੇ ਘਾਟ ਡੋਲਕ ਦੁਨੀਆ ਬਾਜ ਬਾਜ, ਕਹਿੰਦੇ ਵੀ ਜਿਹੜੇ ਤਾਲ ਮਦੀਰੇ ਕਿਸੇ ਕਿਸੇ ਘਰ 'ਚ ਵੱਜਦੇ ਹੁੰਦੇ ਸੀਗੇ, ਕਹਿੰਦੇ ਉਹ ਘੱਟ ਕੇ ਘਾਟ ਹਰ ਘਰ 'ਚ ਵੱਜਣਗੇ, ਕਹਿੰਦੇ ਤੁਸੀਂ ਰੋਕ ਨਹੀਂ ਸਕੋਗੇ ਇਹਨਾਂ ਨੂੰ, ਜੇ ਕਹੋਗੇ ਰੋਕੋ ਤਾਂ ਤੁਹਾਨੂੰ ਘਰ ਵਾਲੇ ਘਰੋਂ ਬਾਹਰ ਕੱਢ ਦੇਣਗੇ। ਇਹ ਕਲਯੁੱਗ ਦੀਆਂ ਨਿਸ਼ਾਨੀਆਂ, ਕਲਾ ਦੇ ਯੁੱਗ ਦੀਆਂ ਨਿਸ਼ਾਨੀਆਂ। ਕਲਯੁੱਗ ਕੋਈ ਸਮਾਂ ਹੁੰਦਾ ਕਿ ਜਿਹਦੇ 'ਚ ਮਨ ਦੀ ਹਾਲਤ ਦੱਸੀ ਗਈ ਹੈ। ਇੱਥੇ ਨਾਰਦ ਕਿਹਾ ਗਿਆ ਮਨ ਨੂੰ, ਤਾਲ ਮਦੀਰੇ ਘੱਟ ਕੇ ਘਾਟ ਡੋਲਕ ਦੁਨੀਆ ਬਾਜ ਬਾਜ, ਕਹਿੰਦੇ ਢੋਲ ਵੱਜਣਗੇ ਘਰ ਘਰ 'ਚ, ਕਹਿੰਦੇ ਦੁਨੀਆ ਕਮਲੀ ਹੋਜੂਗੀ ਨੱਚੂਗੀ, ਕਹਿੰਦੇ ਨਾਰਦ ਨੱਚੇ ਕਲਕੇ ਭਾਓ, ਕਹਿੰਦੇ ਮਨ ਨਾਰਦ ਦੀ ਤਰ੍ਹਾਂ ਟਿਕੂਗਾ ਨੀਗਾ, ਇਸ ਤਰ੍ਹਾਂ ਦਾ ਕੱਲਾ ਦਾ ਯੁੱਗ ਹੋਊਗਾ। ਕਹਿੰਦੇ ਜਤੀ ਸਤੀ ਕਹਿ ਰੱਖੇ ਪਾਓ, ਕੋਈ ਵਿਰਲਾ ਵਿਰਲਾ ਜੀਵੇ ਤੋਂ ਬਚਿਆ ਹੋਊਗਾ, ਉਹਦੇ ਪੈਰ ਰੱਖਣ ਨੂੰ ਕਹਿੰਦੇ ਥਾਂ ਨਹੀਂ ਹੁੰਦੀ ਦੁਨੀਆਂ 'ਚ। ਫਿਰ ਜਿਵੇਂ ਆਪਾਂ ਦੇਖਦੇ ਹਾਂ ਵੀ ਅੱਗੇ ਪੁਰਾਣੇ ਸਮੇਂ 'ਚ ਗੁਰੂ ਨਾਨਕ ਦੇਵ ਜੀ ਕਹਿੰਦੇ ਕਿਸੇ ਵਿਰਲੇ ਵਿਰਲੇ ਲੋਕ ਕਰਾਉਂਦੇ ਸੀ ਮੁਜਰਾ, ਅੱਜ ਹਰ ਘਰ 'ਚ ਮੁਜਰਾ ਹੁੰਦਾ, ਆ ਟੈਲੀਵਿਜ਼ਨ ਘਰ ਦੇ ਵਿੱਚ ਮੁਜਰਾ ਹੀ ਹੈ, ਦੇਖੀ ਜਾਂਦੀ ਹੈ ਦੁਨੀਆਂ, ਡੋਲਕ ਵਾਜੇ ਦੁਨੀਆ ਬਾਜ। ਇਸ ਕਰਕੇ ਜਿਹਨੂੰ ਗਿਆਨ ਹੋ ਜਾਂਦਾ ਇਹ ਜਿਹੜਾ ਕਲਾ ਦਾ ਯੁੱਗ ਹੈ ਇਹ ਤੋਂ ਲਾਹਾ ਵੀ ਲੈ ਸਕਦੇ ਹਾਂ। ਦੇਖੋ ਹੁਣ ਇੱਥੋਂ ਕਥਾ ਚੱਲਦੀ ਹੈ, ਤੁਸੀਂ ਘਰੇ ਬੈਠੇ ਵੀ ਸੁਣ ਸਕਦੇ ਹੋ, ਹੈ ਤਾਂ ਉਹੀ ਟੈਲੀਵਿਜ਼ਨ ਆ, ਤੁਹਾਡੇ ਹੱਥ 'ਚ ਕਲਾ ਹੈ, ਇਹ ਕਲਾ ਦਾ ਯੁੱਗ ਆ, ਤੁਸੀਂ ਕਿਹੜੇ ਪਾਸੇ ਨੂੰ ਘੁਮਾਉਣਾ ਹੈ, ਤੁਹਾਡਾ ਮਨ ਦੀ ਹਾਲਤ ਆ। ਹੁਣ ਦੇਦਾ ਹੈਗਾ ਨਾਰਦ ਸਾਡਾ ਮਨ ਟਿਕਦਾ ਨੀਗਾ, ਫਿਰ ਤਾਂ ਇਹਨੇ ਕਹਿਣਾ ਵੀ ਕੋਈ ਨਾ ਕੋਈ ਦੇਖੀਏ, ਹੁਣ ਬਥੇਰਾ ਵਾਹਿਗੁਰੂ ਵਾਹਿਗੁਰੂ ਕਰ ਲਿਆ, ਬਥੇਰਾ ਰੱਬ ਦਾ ਨਾਂ ਲੈ ਲਿਆ, ਵੀ ਹੁਣ ਥੋੜ੍ਹਾ ਬਹੁਤਾ ਕੋਈ ਗੀਤ ਸੰਗੀਤ ਵੀ ਸੁਣਨਾ ਚਾਹੀਦਾ। ਨਾਰਦ ਨਾਚੇ ਕਲਕੇ ਭਾਓ, ਕਹਿੰਦੇ ਵੀ ਇਹ ਕਲਾ ਦਾ ਯੁੱਗ ਜਦੋਂ ਆਜੂਗਾ ਫਿਰ ਕਹਿੰਦੇ ਤਾਲ ਮਦੀਰੇ ਘੱਟ ਕੇ ਘਾਟ, ਕੋਈ ਵਿਆਹ ਇਹ ਤੋਂ ਬਿਨਾਂ ਸੰਪੂਰਨ ਨਾ ਹੋਊ। ਫਿਰ ਹੁੰਦਾ ਨੀ ਕਹਿਣਾ, ਤੁਸੀਂ ਰੋਕ ਕੇ ਦੇਖੋ, ਤੁਸੀਂ ਕਹੋਗੇ ਅਸੀਂ ਇਹ ਨਹੀਂ ਕੰਮ ਕਰਨਾ, ਤੁਹਾਡੇ ਬੱਚੇ ਕਹਿਣਗੇ ਪਾਪਾ ਇਹ ਨਹੀਂ ਹੋ ਸਕਦਾ। ਹੁਣ ਬੱਚਿਆਂ ਦੇ ਨਾਲ ਤੁਹਾਡਾ ਮੋਹ ਇੰਨਾ ਹੈ, ਫਿਰ ਹੱਥ ਬੰਨਣੇ ਪੈਂਦੇ ਵੀ ਠੀਕ ਆ ਪੁੱਤ ਕਰ ਲਾ। ਤਾਂ ਕਰਕੇ ਕਲਯੁੱਗ ਦੀ ਨਿਸ਼ਾਨੀ ਦੱਸੀ ਹੋਈ ਆ ਇੱਥੇ। ਨਾਰਦ ਮੁਨ ਅਖਾਏ ਦਾ ਆਗਮ ਜਾਣ ਨਾ ਧੀਰਜ ਆਣੇ, ਕਹਿੰਦੇ ਜਿਵੇਂ ਨਾਰਦ ਉਹਨੂੰ ਗਿਆਨ ਤਾਂ ਸੀਗਾ, ਆਗਮ ਕਿਹਾ ਇੱਥੇ ਸ਼ਸਤਰਾਂ ਦਾ ਗਿਆਨ, ਕਹਿੰਦੇ ਗਿਆਨ ਤਾਂ ਉਹਨੂੰ ਵੀ ਬਹੁਤ ਸੀ ਪਰ ਉਹਦਾ ਮਨ ਨਹੀਂ ਟਿਕਦਾ ਸੀ। ਕੀ ਹੋਰ ਕੀ ਕਰਦਾ ਸੀ, ਕਹਿੰਦੇ ਇੱਕ ਮਸਲਤ ਜਾ ਕੇ ਚੁਗਲੀ ਕਰਦਾ ਸੀ, ਉਹਨੂੰ ਆਦਤ ਸੀ ਇੱਧਰਲੀ ਗੱਲ ਉੱਧਰ ਕਰਨ ਦੀ, ਅਤੇ ਸਾਡੀ ਵੀ ਆਦਤ ਹੈ। ਜਿੰਨਾ ਚਿਰ ਅਸੀਂ ਫੋਨ 'ਤੇ ਦੋ ਚਾਰਾਂ ਨੂੰ ਗੱਲ ਸੁਣੀਏ ਨਾ ਤਾਂ ਗਾਂਹ ਸੁਣਾਈਏ ਨਾ, ਸਾਨੂੰ ਕਿਹੜਾ ਆਰਾਮ ਆਉਂਦਾ ਉਨਾ ਚਿਰ, ਇਹ ਸਾਡੇ ਮਨ ਦਾ ਸੁਭਾਅ ਆ। ਕਹਿੰਦੇ ਵੀ ਜੇ ਤੁਸੀਂ ਇਸੇ ਤਰ੍ਹਾਂ ਹੀ ਕਰਦੇ ਰਹੇ ਤੁਸੀਂ ਵੀ ਹਾਰ ਕੇ ਜਾਓਗੇ ਜ਼ਿੰਦਗੀ ਦੀ ਬਾਜੀ, ਤੁਹਾਡਾ ਮਨ ਟਿਕਣਾ ਨੀਗਾ। ਤਾਲ ਮਦੀਰੇ ਘੱਟ ਕੇ ਕਾਟ, ਦੌਲਕ ਦੁਨੀਆ ਬਾਜੇ ਬਾਜ, ਨਾਰਦ ਨਾਚੇ ਕਲਕੇ ਪਾਓ, ਜਤੀ ਸਤੀ ਕੇ ਰਾਖੇ ਪਾਓ। ਕਹਿੰਦੇ ਨਾਨਕ ਨਾਮ ਬਿੱਟੋਂ ਕਰਵਾਣ, ਅੰਧੀ ਦੁਨੀਆ ਸਾਹਿਬ ਜਾਣ। ਕਹਿੰਦੇ ਐਸ ਸਮੇਂ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਪਰਮੇਸ਼ਰ ਦਾ ਨਾਮ। ਕਹਿੰਦੇ ਜਿਹੜਾ ਨਾਮ ਤੱਕ ਸੁਰਤੀ ਸ਼ਬਦ ਨਾਲ ਜੋੜ ਲੂਗਾ ਉਹ ਇੱਥੋਂ ਬਚ ਜੂਗਾ, ਉਹ ਲਾਹਾ ਲੈ ਜੂਗਾ। ਇਸ ਕਰਕੇ ਨਹੀਂ ਤਾਂ ਦੁਨੀਆ ਅੰਧੀ ਆ, ਸਾਹਿਬ ਦਾ ਪਤਾ ਨਹੀਂ। ਸਾਹਿਬ ਸਨਮੁੱਖ ਆ ਕੇ ਬੈਠਦੇ ਹਾਂ, ਸਾਹਿਬ ਦੇ ਸਨਮੁੱਖ ਹਾਂ ਅਸੀਂ ਉਹਦੇ, ਉਹ ਸਾਡੇ ਨੇੜੇ ਆ, ਉਹ ਨੇੜੇ ਹੁੰਦਿਆਂ ਸਾਨੂੰ ਦਿਸਦਾ ਨਹੀਂਗਾ ਕਿਉਂਕਿ ਅਸੀਂ ਉਹਨੂੰ ਦੂਰ ਸਮਝ ਲਿਆ ਪਰਮਾਤਮਾ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹਨਾਂ ਕਰਮਾਂ ਕਰਕੇ ਅਸੀਂ ਦੂਰ ਚਲੇ ਜਾਂਦੇ ਪਰਮਾਤਮਾ ਤੋਂ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਕਰਮ ਸਾਡੇ ਹੱਥ 'ਚ ਆ, ਅਸੀਂ ਆਪਣੇ ਘਰ ਦੇ ਵਿੱਚ ਕੀਰਤਨ ਲਾਉਣਾ, ਕਥਾ ਸੁਣਨੀ ਹੈ, ਗੁਰਬਾਣੀ ਸੁਣਨੀ ਹੈ, ਇਹ ਸਾਡਾ ਕੰਮ। ਇਸ ਕਰਕੇ ਮਹਾਰਾਜ ਕਹਿੰਦੇ ਵੀ ਐਸਾ ਸਮਾਂ ਆਜੂਗਾ ਪਰ ਇਹ ਮਨ ਨਾਰਦ ਦੀ ਤਰ੍ਹਾਂ ਨੱਚੂਗਾ, ਸੁਣ ਸੁਣ ਮਸਲਤ ਮਜਲਸ ਹੈ। ਇਸ ਕਰਕੇ ਨਿੰਦਾ ਚੁਗਲੀ ਨਹੀਂ ਕਰਨੀ, ਨਾ ਸੁਣਨੀ ਹੈ ਅਤੇ ਨਾ ਕਰਨੀ ਹੈ। ਜੇ ਕੋਈ ਤੁਹਾਨੂੰ ਕੋਈ ਸੁਣਾਉਂਦਾ ਵੀ ਹੈ ਨਾ ਵੀ ਤੁਹਾਨੂੰ ਫਲਾਨੇ ਬੰਦੇ ਨੇ ਇਹ ਗੱਲ ਕਹੀ, ਉਹਨੂੰ ਕਹੋ ਕੋਈ ਗੱਲ ਨਹੀਂ, ਕਹਿ ਤਾਂ ਫਿਰ ਕਿਉਂ, ਇੱਕ ਵਾਰ ਕਹੂਗਾ ਤੁਹਾਨੂੰ ਦੂਜੀ ਵਾਰ, ਜਦੋਂ ਤੁਸੀਂ ਸੁਣੋਗੇ ਨਾ ਧਿਆਨ ਨਾਲ ਹੈ ਮੈਨੂੰ ਕੀ ਕਿਹਾ, ਫਿਰ ਉਹ ਤੁਹਾਨੂੰ ਸੁਣਾਊਗਾ। ਉਹਨੂੰ ਕਹਾ ਵੀ ਠੀਕ ਹੈ ਕੋਈ ਗੱਲ ਨਹੀਂ, ਕਹਿ ਤਾਂ ਕਿ ਇਹ ਤਾਂ ਵੱਡੇ ਵੱਡੇ ਨਹੀਂ ਬਚਦੇ ਇਹਨਾਂ ਗੱਲਾਂ ਤੋਂ। ਤਾਂ ਮੈਂ ਤਾਂ ਆਪਦੇ ਆਪ ਨੂੰ ਜਿਹੜੇ ਨਾ ਵੱਡੇ ਵੱਡੇ ਸੰਤ ਕਹਾਉਂਦੇ ਆ, ਮੈਂ ਤਾਂ ਉਹ ਵੀ ਦੇਖੇ, ਉਹ ਵੀ ਇਹਨਾਂ ਚੀਜ਼ਾਂ ਤੋਂ ਨਹੀਂ ਬਚੇ ਹੋਏ। ਕੋਈ ਨਾ ਕੋਈ ਸਾਡੇ ਵਰਗਾ ਸੰਗੀ ਜਾ ਕੇ ਕਹਿ ਦਿੰਦਾ ਬਾਬਾ ਜੀ ਉਹਨੇ ਆ ਕਹਿਤਾ, ਨਾ ਉਹਨੂੰ ਪਤਾ ਨਾ ਵਾਸਤਾ, ਉਹ ਸੁਣ ਲੈਂਦੇ। ਨਾਰਦ ਆ ਨਾ ਸਾਰਾ ਹੀ ਚੱਲ ਰਿਹਾ। ਮੇਰਾ ਇਹ ਤਜਰਬਾ ਕਹਿੰਦਾ ਵੀ ਸੰਗਤ ਦੇ ਵਿੱਚ ਵੀ ਨਾਰਦ ਹੁੰਦੇ ਨੇ ਜਿਹੜੇ ਕਿ ਸਭ ਪੁਆੜੇ ਦੀ ਜੜ ਹੁੰਦੇ ਨੇ, ਉਹ ਆਪ ਤਾਂ ਟਿਕਦੇ ਨਹੀਂ, ਦੂਜਿਆਂ ਨੂੰ ਵੀ ਟਿਕਣ ਨਹੀਂ ਦਿੰਦੇ ਸੰਗਤ 'ਚ, ਬਹੁਤ ਦੇਖਿਆ ਮੈਂ। ਇਸ ਲਈ ਮਹਾਰਾਜ ਕਹਿੰਦੇ ਇਹ ਜਿਹੜਾ ਨਾਰਦ ਹੈ ਸਾਡਾ ਮਨ ਹੈ, ਇਹ ਕੀ ਕਰਦਾ, ਇਹ ਚੁਗਲੀ ਸੁਣਦਾ ਚੁਗਲੀ ਕਰਦਾ, ਨਿੰਦਾ ਸੁਣਦਾ ਨਿੰਦਾ ਕਰਦਾ, ਜਿਹੜੀ ਕਿ ਗੁਰਬਾਣੀ 'ਚ ਮਨ੍ਹਾ ਕੀਤੀ ਗਈ ਆ। ਅੱਗੇ ਦੱਸ ਰਹੇ ਨੇ ਕਹਿੰਦੇ ਬਾਲ ਬੁੱਧ ਸੰਕਾਦਕਾ ਬਾਲ ਸੁਭਾਏ ਨਿਵਿਰਤੀ ਹਾਣੇ। ਹੁਣ ਅੱਗੇ ਦੱਸ ਰਹੇ ਨੇ ਜਿਹੜੇ ਇਹ ਪੁੱਤਰ ਨੇ ਬ੍ਰਹਮਾ ਦੇ, ਸੰਕਾਦਕਾ ਚਾਰ ਪੁੱਤਰ ਸਨ, ਸਨੰਦਨ ਸਨਾਤਨ ਅਤੇ ਸੰਤ ਕੁਮਾਰ, ਇਹਨਾਂ ਦੇ ਜ਼ਿਕਰ ਆਇਆ ਇੱਥੇ। ਕਹਿੰਦੇ ਬਾਲ ਸੁਭਾਏ ਨਿਵਿਰਤੀ ਹਾਣੇ, ਕਿ ਇਹਨਾਂ ਦਾ ਸੁਭਾਅ ਜਿਹੜਾ ਸੀ ਨਾ ਕੋਈ ਜਿਵੇਂ ਜਵਾਕਾਂ ਦਾ ਹੁੰਦਾ ਉਹੋ ਜਿਹਾ ਸੀ। ਕਹਿੰਦੇ ਨਿਵਿਰਤੀ ਮਤਲਬ ਇਹ ਤਿਆਗੀ ਨਹੀਂ ਸੀ, ਨਿਵਿਰਤੀ ਹਾਣੇ ਮਤਲਬ ਇਹ ਪ੍ਰਵਿਰਤੀ, ਸੰਸਾਰਿਕ ਪ੍ਰਵਿਰਤੀ ਆ। ਹੁਣ ਜਦੋਂ ਸਾਡਾ ਮਨ ਪਹਿਲਾਂ ਨਿਵਿਰਤੀ 'ਚ ਹੁੰਦਾ ਫਿਰ ਪ੍ਰਵਿਰਤੀ 'ਚ ਆਉਂਦਾ, ਪਹਿਲੀ ਲਾਮ 'ਚ ਅਸੀਂ ਦੱਸਿਆ ਗਿਆ ਨਾ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ, ਅਸੀਂ ਨਿਵਿਰਤੀ 'ਚੋਂ ਪ੍ਰਵਿਰਤੀ 'ਚ ਆਏ ਹਾਂ। ਚਾਰੇ ਲਾਵਾਂ ਦਾ ਮਤਲਬ ਜੇ ਸਮਝ ਆ ਜਾਵੇ ਫਿਰ ਤਾਂ ਗੁਰੂ ਕਿਰਪਾ ਹੋ ਜਾਂਦੀ ਹੈ। ਹੁਣ ਸਾਡਾ ਮਨ ਨਿਵਿਰਤੀ ਤੋਂ ਪ੍ਰਵਿਰਤੀ 'ਚ ਆਇਆ, ਹੁਣ ਪ੍ਰਵਿਰਤੀ ਤੋਂ ਨਿਵਿਰਤੀ 'ਚ ਹੋਣਾ। ਇਹਦਾ ਮਤਲਬ ਅਸੀਂ ਇਹ ਇੱਥੇ ਜਦੋਂ ਆਏ ਸੀ ਪਹਿਲਾਂ ਜੁੜੇ ਹੋਏ ਸੀਗੇ ਪਰਮਾਤਮਾ ਨਾਲ, ਇੱਥੇ ਆ ਕੇ ਅਸੀਂ ਧਿਆਨ ਖਿਲਾਰ ਲਿਆ, ਆਹ ਮੇਰਾ ਉਹ ਮੇਰਾ ਉਹ ਮੇਰਾ, ਫਿਰ ਕਹਿੰਦੇ ਵੀ ਇਹ ਪ੍ਰਵਿਰਤੀ 'ਚ ਲੈ ਗਿਆ। ਹੁਣ ਇਹ ਪ੍ਰਵਿਰਤੀ 'ਚ ਕਰਮ ਬਣਦਾ ਸਾਡਾ, ਕਰਮ ਅਸੀਂ ਦ੍ਰਿੜ ਕਰਦੇ ਹਾਂ। ਕਹਿੰਦੇ ਫਿਰ ਇਹਦੇ ਕਰਕੇ ਫਿਰ ਅਗਿਆਨਤਾ ਚਲਾ ਜਾਂਦਾ ਮਨ। ਹੁਣ ਕਹਿੰਦੇ ਵੀ ਇਹਨਾਂ ਦਾ ਸੁਭਾਅ ਜਿਹੜਾ ਸੀ ਨਾ, ਸੀ ਤਾਂ ਭਾਵੇਂ ਬ੍ਰਹਮਾ ਦੇ ਪੁੱਤਰ, ਗਿਆਨ ਵੀ ਸੀ ਇਹਨਾਂ ਨੂੰ, ਪਰ ਇਹਨਾਂ ਦਾ ਸੁਭਾਅ ਜਿਹੜਾ ਸੀ ਉਹ ਪ੍ਰਵਿਰਤੀ 'ਚ ਸੀ, ਨਿਵਿਰਤ ਨਹੀਂ ਸੀਗੇ। ਯਾਨੀ ਕਹਿਣ ਤੋਂ ਭਾਵ ਇਹ ਮਾਇਆ ਦੇ ਦੇਸ਼ 'ਚ ਵਿਚਰਦੇ ਸੀ। ਇਹਨਾਂ ਦੇ ਅੰਦਰ ਭਾਵੇਂ ਭਗਤੀ ਕਰਦੇ ਸੀ, ਕਿਉਂਕਿ ਇਹਨਾਂ ਦਾ ਕਾਫੀ ਜ਼ਿਕਰ ਆਇਆ ਵੀ ਭਗਤੀ ਵੀ ਕਰਦੇ ਸੀ, ਪਰ ਕਹਿੰਦੇ ਨਿਵਿਰਤ ਨਹੀਂ ਸੀਗੇ, ਮਾਇਆ ਚੋਂ ਵੀ ਸੀਗੇ। ਇਸ ਕਰਕੇ ਜਾਏ ਬੈਕੁੰਠ ਕ੍ਰੋਧ ਕਰ, ਇਹਨਾਂ ਦੇ ਅੰਦਰ ਕ੍ਰੋਧ ਵੀ ਸੀਗਾ। ਹੁਣ ਆਪਣੀ ਵੀ ਇਹ ਸ਼ਿਕਾਇਤ ਆ ਵੀ ਕ੍ਰੋਧ ਬਹੁਤ ਆਉਂਦਾ। ਇਹ ਅੱਗੇ ਜਾ ਕੇ ਇੱਕ ਭੇਦ ਦਿੱਤਾ ਹੋਇਆ ਇਸੇ ਸ਼ਬਦ 'ਚ, ਉਹ ਗੱਲ ਕਰਦੇ ਹਾਂ, ਪਰ ਡੂੰਘੀ ਗੱਲ ਆ ਬੜੀ। ਕਹਿੰਦੇ ਜਾਏ ਬੈਕੁੰਠ ਕ੍ਰੋਧ ਕਰ, ਦੇ ਸਰਾਪ ਜੈ ਵਿਜੇ ਧਿਆਣੇ। ਕਹਿੰਦੇ ਵੀ ਇਹਨਾਂ ਨੇ ਜਾ ਕੇ ਜਿਵੇਂ ਸਰਾਪ ਦੇ ਦਿੰਦੇ ਸੀਗੇ, ਚਲੋ ਵਾਹਿਗੁਰੂ ਕਿਰਪਾ ਕਰੇ ਵਰ ਸਰਾਪ ਹੁੰਦਾ ਹੋਊਗਾ, ਮੈਨੂੰ ਤਾਂ ਤੱਕ ਪਤਾ ਨਹੀਂ ਲੱਗਿਆ ਵੀ ਹੁੰਦਾ ਕੁਛ ਇਹ। ਇਸ ਕਰਕੇ ਕਹਿੰਦੇ ਵੀ ਇਹ ਇਹ ਕੰਮ ਵੀ ਕਰਦੇ ਸੀਗੇ, ਕਿਸੇ ਨੂੰ ਮਾੜਾ ਬੋਲ ਦੇਣਾ ਜਾਂ ਇਸ ਤਰ੍ਹਾਂ ਕਰ ਦਿੰਦੇ ਸੀ। ਕਹਿੰਦੇ ਅਹਾਂ ਮਿਓ ਸੁਖਦੇਵ ਕਰ ਗਰਭ ਵਾਸ ਹਉਮੈ ਹਰਾਣੇ। ਕਹਿੰਦੇ ਇਹ ਜਿਹੜਾ ਸੁਖਦੇਵ ਮੁਨੀ ਸੀ ਨਾ, ਇਹਨੂੰ ਵੀ ਚਲੋ ਅੱਗੇ ਜਾ ਕੇ ਗੁਰੂ ਧਾਰਨ ਕੀਤਾ ਨੇ, ਫਿਰ ਛੁੱਟਿਆ। ਕਹਿੰਦੇ ਇਹ ਵੀ ਹਉਮੈ 'ਚ ਸੀ, ਅਹਾਂ ਮੇਵ ਵੱਡੀ ਹਉਮੈ, ਇਹਦੇ ਵਿੱਚ ਕਹਿੰਦੇ ਹਉਮੈ ਸੀ। ਜਿਵੇਂ ਭਗਤੀ ਕਰਦੇ ਆਪਾਂ ਨੂੰ ਵੀ ਆ ਜਾਂਦੀ ਹੈ ਥੋੜ੍ਹੀ ਜੀ, ਵੀ ਮੈਂ ਭਗਤੀ ਕਰਦਾ, ਮੈਂ ਸਿਮਰਨ ਕਰਦਾ, ਇਹ ਹਉਮੈ ਆ। ਕਹਿੰਦੇ ਇਹ ਵੀ ਭਗਤੀ ਕਰਦੇ ਸੀ, ਪਰ ਕਹਿੰਦੇ ਇਹਨਾਂ ਨੇ ਭਗਤੀ ਕਰਦਿਆਂ ਹਉਮੈ ਵਧਾ ਲਈ, ਗਰਭ ਵਾਸ ਹਉਮੈ ਹਰਾਣੇ। ਇਹ ਬਹੁਤ ਸਮਾਂ ਕਹਿੰਦੇ ਜੂਨਾਂ 'ਚ ਗਰਭ 'ਚ ਆਉਂਦੇ ਰਹੇ, ਵਾਰ ਵਾਰ ਜੂਨਾਂ 'ਚ ਆ ਜਾਂਦਾ ਬੰਦਾ। ਭਗਤੀ ਕਰਨ ਵਾਲਾ ਇਹ ਹੈਗਾ ਵੀ ਕਈ ਵਾਰ ਚਲੋ ਬਹੁਤ ਵਧੀਆ ਕੋਈ ਜੀਵਨ ਬਤੀਤ ਕਰਦਾ, ਹਉਮੈ ਨਹੀਂ ਖੇੜਾ ਛੱਡਿਆ ਉਹਦਾ, ਨਾਮ 'ਚ ਨਹੀਂ ਸਮਾਈ ਹੋਈ, ਤਾਂ ਫਿਰ ਉਹਨੂੰ ਦੁਬਾਰਾ ਜਨਮ ਦੇ ਦਿੰਦੇ ਨੇ। ਆਹ ਮਨੁੱਖਾ ਸਰੀਰ ਵੀ ਕਈ ਵਾਰ ਮਿਲ ਜਾਂਦਾ, ਇਹ ਗੁਰਬਾਣੀ 'ਚ ਵੀ ਜ਼ਿਕਰ ਆਇਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇੱਥੇ ਸੁਖਦੇਵ ਮੁਨੀ ਨੇ ਕਹਿੰਦੇ ਜਿੰਨਾ ਚਿਰ ਪੂਰਨ ਤੌਰ 'ਤੇ ਗੁਰੂ ਧਾਰਨ ਨਹੀਂ ਕੀਤਾ, ਕਿਉਂਕਿ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਨਹੀਂ ਆਉਂਦਾ। ਪੁੱਛੋਂ ਬ੍ਰਹਮੇ ਨਾਰ ਦੇ ਵੇਦ ਵਿਆਸੇ ਕੋਏ, ਅਹਾਂ ਮੇਧ ਸੁਖਦੇਵ ਕਰ ਗਰਭ ਵਾਸ ਹਉਮੈ ਹੈਰਾਣੇ। ਕਹਿੰਦੇ ਇਸ ਕਰਕੇ ਉਹ ਹਉਮੈ ਦੇ ਵਿੱਚ ਹੋਣ ਕਰਕੇ ਵਾਰ ਵਾਰ ਜਨਮ ਮਰਨ ਦੇ ਵਿੱਚ ਆਉਂਦਾ ਰਿਹਾ। ਗਰਭ, ਗਰਭ ਦਾ ਮਤਲਬ ਹੈ ਜੂਨ, ਇੱਕ ਗਰਭ ਮਾਤਾ ਦਾ ਗਰਭ, ਫਿਰ ਦੁਬਾਰਾ ਉਸ ਚਲੇ ਜਾਣਾ। ਇਸ ਕਰਕੇ ਸਾਨੂੰ ਆਹ ਮਨੁੱਖਾ ਜਨਮ ਜਿਹੜਾ ਮਿਲਿਆ, ਇਹਦਾ ਮਕਸਦ ਹੈ ਇਹ। ਭਾਈ ਗੁਰਦਾਸ ਜੀ ਇਹਨਾਂ ਦੀ ਗੱਲ ਕਰਕੇ ਤੱਤ ਸਾਰ ਦੇਣਗੇ ਅਖੀਰ 'ਤੇ। ਹਰ ਸ਼ਬਦ ਭਾਈ ਗੁਰਦਾਸ ਜੀ ਦਾ ਇੱਕ ਮੈਥਡ ਆ, ਮੈਂ ਜੋ ਪੜ੍ਹਿਆ ਜਿੰਨਾ ਕੁ ਪਹਿਲਾਂ ਇੰਨਾ ਬਰੀਕੀ 'ਚ ਨਹੀਂ ਪੜ੍ਹਿਆ ਸੀ, ਮੋਟਾ ਮੋਟਾ ਪੜ੍ਹਦੇ ਸੀ। ਇਹਦੇ ਵਿੱਚ ਪਹਿਲਾਂ ਗੱਲ ਕਰ ਦਿੰਦੇ ਨੇ ਸਾਰੀ, ਅਤੇ ਅਖੀਰਲੇ ਸ਼ਬਦ ਦੇ ਵਿੱਚ ਇੱਕੋ ਗੱਲ ਸਾਰੀ ਕਰਕੇ ਭੇਜ ਦੇ ਜਾਂਦੇ ਨੇ। ਜਿਵੇਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਇੱਕ ਰਹਾਓ ਦੀ ਪੰਕਤੀ ਲਿਖੀ ਹੁੰਦੀ ਹੈ, ਉਹਦੇ ਵਿੱਚੋਂ ਸਾਰਾ ਭੇਜ ਦੇ ਜਾਂਦੇ ਨੇ। ਇਸ ਕਰਕੇ ਇੱਥੇ ਫਿਰ ਦੱਸ ਰਹੇ ਨੇ ਵੀ ਇਹ ਸਾਰੇ ਜਿਹੜੇ ਸੀ ਹਉਮੈ ਦੇ ਵਿੱਚ ਹੋਣ ਕਰਕੇ, ਹਉਮੈ ਵੱਡਾ ਰੋਗ ਹੈ ਸਭ ਤੋਂ, ਹਉਮੈ ਖਤਮ ਕਰਨ ਲਈ ਸਾਨੂੰ ਬੰਦਗੀ ਕਰਨੀ ਪੈਂਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਵੀ ਇਹਨਾਂ ਨੇ ਕੀ ਕੀਤਾ, ਗਰਭ ਵਾਸ, ਇਹਨਾਂ ਦਾ ਗਰਭ ਹੁੰਦਾ ਜੂਨ, ਇਹਨਾਂ ਨੂੰ ਵਾਰ ਵਾਰ ਜਨਮ ਲੈਣਾ ਪਿਆ ਕਿਉਂਕਿ ਪੂਰਾ ਗੁਰੂ ਨਹੀਂ ਮਿਲਿਆ। ਇਸ ਕਰਕੇ ਜਦੋਂ ਕਹਿੰਦੇ ਪੂਰਾ ਗੁਰੂ ਮਿਲੂਗਾ ਉਦੋਂ ਹੀ ਸਾਡਾ ਖਹਿੜਾ ਛੁੱਟੂਗਾ ਜਨਮ ਮਰਨ ਤੋਂ। ਹੁਣ ਗੁਰੂ ਦਾ ਭੇਤ ਇੱਕ ਡੂੰਘਾ ਭੇਤ ਆ। ਕਹਿੰਦੇ ਜਿੰਨਾ ਚਿਰ ਅਸੀਂ ਗੁਰੂ ਦੀ ਸੇਵਾ ਨਹੀਂ ਕਰਦੇ ਨਾ, ਓਨਾ ਚਿਰ ਸਾਡਾ ਛੁਟਕਾਰਾ ਨਹੀਂ ਹੁੰਦਾ। ਇੱਕ ਤਾਂ ਗੁਰੂ ਤਾਂ ਗਿਆਨ ਆ ਜਾਣਾ, ਇੱਕ ਗੁਰੂ ਦੀ ਸੇਵਾ ਕਰਨੀ। ਸੇਵਾ ਦੋ ਤਰੀਕਿਆਂ ਨਾਲ ਹੁੰਦੀ ਆ, ਇੱਕ ਤਨ ਦੁਆਰਾ, ਇੱਕ ਮਨ ਦੁਆਰਾ। ਹੁਣ ਤਨ ਦੁਆਰਾ ਸੇਵਾ ਅਸੀਂ ਬਹੁਤ ਕਰ ਸਕਦੇ ਹਾਂ, ਪਰ ਮਨ ਦੁਆਰਾ ਕੋਈ ਵਿਰਲਾ ਕਰਦਾ। ਇਸ ਕਰਕੇ ਜਿਹੜੀ ਮਨ ਦੁਆਰਾ ਸੇਵਾ ਹੈ ਉਹ ਹੈ ਗੁਰੂ ਦੀ ਭਗਤੀ, ਬੰਦਗੀ, ਬਹਿਣਾ। ਮਨ ਕਿੰਨਾ ਚਿਰ ਬਹਿੰਦਾ, ਸ਼ਬਦ ਨਾਲ ਸੁਰਤੀ ਜੁੜਦੀ ਹੈ ਕਿ ਸ਼ਬਦ 'ਚ ਸਮਾਉਂਦਾ ਕਿ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਹਉਮੈ 'ਚ ਹੋਣ ਕਰਕੇ ਦੁਬਾਰਾ ਦੁਬਾਰਾ ਜੂਨਾਂ 'ਚ ਆਉਂਦਾ ਜੀਵ। ਜੇ ਅਸੀਂ ਵੀ ਹਉਮੈ ਨੂੰ ਖਤਮ ਨਾ ਕੀਤਾ ਸਿਮਰਨ ਬੰਦਗੀ ਕਰਕੇ, ਤਾਂ ਸਾਨੂੰ ਵੀ ਦੁਬਾਰਾ ਜਨਮ ਮਿਲ ਸਕਦਾ। ਤਾਂ ਕਰਕੇ ਇੱਥੇ ਸਾਨੂੰ ਦੱਸਦੇ ਨੇ, ਜਬ ਇਹ ਜਾਣੇ ਮੈਂ ਕੁਛ ਕਰਤਾ ਤਬਲਾ ਗਰਭ ਜੋਨਵੇਂ ਫਿਰਤਾ। ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ ਵੀ ਜਦੋਂ ਵੀ ਅਸੀਂ ਬੰਦਾ ਕਹਿੰਦਾ ਵੀ ਮੈਂ ਕੁਛ ਕਰ ਰਿਹਾ, ਅਤੇ ਉਦੋਂ ਅਸੀਂ ਸਮਝ ਲਓ ਅਜੇ ਗਰਭ 'ਚ ਹਾਂ, ਹਉਮੈ ਹਾਂ, ਹਉਮੈ ਗਰਭ 'ਚ ਲੈ ਕੇ ਜਾਂਦੀ ਹੈ। ਤਾਂ ਕਰਕੇ ਵੀ ਇਸ ਕਰਕੇ ਕਹਿੰਦੇ ਵੀ ਜਿੰਨਾ ਚਿਰ ਗੁਰੂ ਕਿਰਪਾ ਨਹੀਂ ਕਰਦਾ ਇਹ ਗਿਆਨ ਸਾਡੇ ਹਿਰਦੇ 'ਚ ਨਹੀਂ ਵੱਸਦਾ। ਕਿਉਂਕਿ ਕਈ ਵਾਰ ਨਾ ਜਦੋਂ ਇਹਦੀ ਬੜੀ ਬਰੀਕੀ ਆ, ਕਾਫੀ ਲੰਬੇ ਸਮੇਂ ਤੋਂ ਇਸ ਖੋਜ 'ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਕੋਈ ਸਾਧੂਆਂ ਦਾ ਸੰਗ ਹੋਇਆ, ਜਦੋਂ ਉਦੋਂ ਦੇ ਖੋਜ ਕਰਦੇ ਹਾਂ ਵੀ ਆਪਣੇ ਆਪ ਨੂੰ ਜੋ ਦੇਖਦੇ ਹਾਂ ਵੀ ਸਾਡੇ ਹੱਥ ਬਸ ਕੁਛ ਹੈਗਾ, ਆਪਣੇ ਹੱਥ ਕੱਖ ਵੀ ਨਹੀਂ ਹੈਗਾ ਜਦੋਂ ਦੇਖੀਦਾ। ਜਿਵੇਂ ਦੁਨਿਆਵੀ ਤੌਰ 'ਤੇ ਤੁਹਾਨੂੰ ਇੱਕ ਸਮਝਾ ਦੇਣਾ, ਛੇਤੀ ਸਮਝ ਆ ਜੂਗੀ। ਜਿਵੇਂ ਆਪਾਂ ਕਿਤੇ ਦੂਜੇ ਦੇਸ਼ 'ਚ ਜਾਣਾ ਹੋਵੇ, ਇੰਡੀਆ ਹੀ ਜਾਣਾ ਹੋਵੇ, ਤਾਂ ਜਹਾਜ਼ ਤੱਕ ਜਾਣਾ ਸਾਡਾ ਹੁੰਦਾ। ਹੁਣ ਜਹਾਜ਼ 'ਚ ਬਹਿ ਗਏ, ਗਾਹਾਂ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ ਇਹ ਆਪਾਂ ਨੂੰ ਨਹੀਂ ਪਤਾ। ਸਾਡੀ ਸੁਰਤੀ ਸ਼ਬਦ ਨਾਲ ਸਵਾਰ ਹੋ ਸਕਦੀ ਆ, ਪਰ ਸਿਰੇ ਜਾ ਕੇ ਉਤਰੂਗੀ ਕਿ ਨਹੀਂ ਉਤਰੂਗੀ। ਤਾਂ ਹੀ ਕਿਹਾ ਨਾ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਹਉਮੈ ਸਾਨੂੰ ਫਿਰ ਸੁੱਟ ਦਿੰਦੀ ਹੈ ਵਿਚਾਲੇ। ਇਸ ਤਰ੍ਹਾਂ ਜਿਹੜਾ ਜਹਾਜ਼ ਹੈ ਜੇ ਤਾਂ ਪਾਰ ਉਤਰ ਜੇ ਫਿਰ ਤਾਂ ਗੁਰੂ ਦੀ ਕਿਰਪਾ ਹੈ, ਜੇ ਕਿਤੇ ਵਿਚਾਲੇ ਰਹਿ ਜਾਵੇ ਫਿਰ ਦੁਬਾਰਾ ਜਨਮ ਮਿਲ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਇਹ ਦੁਬਾਰਾ ਦੁਬਾਰਾ ਜੂਨਾ 'ਚ ਆਉਂਦੇ ਨੇ, ਕਿਉਂਕਿ ਇਹਨੇ ਆਪਣੇ ਆਪ ਨੂੰ ਜਣਾਇਆ ਮਨੁੱਖ ਨੇ ਵੀ ਮੈਂ ਕਰਦਾ ਕੁਛ, ਮੈਂ ਇਹ ਰਾਹ 'ਤੇ ਚੱਲਿਆ ਹੋਇਆ। ਇਹ ਨਹੀਂ ਕਹਿੰਦਾ ਕਿ ਤੂੰ ਕਿਰਪਾ ਕਰਦਾ ਮੈਨੂੰ, ਤੂੰ ਆਪਣੇ ਰਸਤੇ 'ਤੇ ਤੋਰਿਆ ਹੋਇਆ, ਗੁਰੂ ਦੇ ਮਾਰਗ 'ਤੇ ਚੱਲੇ ਹੋਏ, ਸ਼ੁਕਰ ਕਰਨਾ ਚਾਹੀਦਾ ਹਰ ਰੋਜ਼ ਉਸ ਪਰਮਾਤਮਾ ਦਾ। ਇਸ ਕਰਕੇ ਕਈ ਵਾਰ ਇਹ ਵੀ ਹਉਮੈ ਆ ਜਾਂਦੀ ਹੈ ਵੀ ਮੈਨੂੰ ਪਤਾ ਹੈ, ਇਹਨਾਂ ਨੂੰ ਪਤਾ ਹੀ ਕੁਛ ਨਹੀਂ, ਇਹ ਵੀ ਹਉਮੈ ਦੇਖੀ ਹੈ। ਇਸ ਕਰਕੇ ਹਉਮੈ ਨੂੰ ਖਤਮ ਕਰਨ ਲਈ ਕਹਿੰਦੇ ਕੀ ਕਰਨਾ ਪਊਗਾ। ਚੰਦ ਸੂਰਜ ਔਲੰਘ ਭਰੈ ਉਹਦੇ ਅਸਤ ਵਿੱਚ ਆਵਣ ਜਾਣਾ। ਹੁਣ ਕਹਿੰਦੇ ਚੰਦ ਅਤੇ ਸੂਰਜ ਵੀ ਚੱਲਦੇ ਨੇ, ਔਲੰਘ ਭਰੈ ਉਹ ਛਿਪਦੇ ਨੇ ਚੜ੍ਹਦੇ ਨੇ, ਉਹ ਵੀ ਵਾਰ ਵਾਰ ਚੱਲ ਰਹੇ ਨੇ। ਉਹਨਾਂ ਦੇ ਵਿੱਚ ਵੀ ਇੱਕ ਜੋਤ ਆ, ਜਿਵੇਂ ਆਪਣੇ ਵਿੱਚ ਪਰਮੇਸ਼ੁਰ ਦੀ ਜੋਤ ਆ ਨਾ, ਸਾਰਿਆਂ ਦੇ ਵਿੱਚ ਪਰਮੇਸ਼ੁਰ ਦੀ ਜੋਤ ਆ। ਚੰਦ ਸੂਰਜ 'ਚ ਵੀ ਪਰਮੇਸ਼ੁਰ ਦੀ ਜੋਤ ਕਰਕੇ ਚੱਲ ਰਹੇ ਨੇ। ਜਿੰਨਾ ਚਿਰ ਉਹਦੇ ਅੰਦਰ ਜੋਤ ਵਰਤੂਗੀ ਓਨਾ ਚਿਰ ਉਹ ਚੱਲਣਗੇ, ਚੱਲ ਰਹੇ ਨੇ ਦੇਖੋ ਹੁਕਮ 'ਚ। ਪਰ ਇੱਕ ਸਾਡਾ ਮਨ ਆ ਜਿਹੜਾ ਹੁਕਮ 'ਚ ਨਹੀਂ ਚੱਲਦਾ, ਤਾਂ ਕਰਕੇ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਹਿੰਦੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨ ਅੰਤ। ਇਸ ਕਰਕੇ ਇਹ ਹੁਕਮ 'ਚ ਭੈ ਦੇ ਵਿੱਚ ਚੱਲ ਰਹੇ ਨੇ ਪਰਮੇਸ਼ੁਰ ਦੇ, ਤਾਂ ਕਰਕੇ ਇੱਥੇ ਚੰਦ ਸੂਰਜ ਉਹਦੇ ਅਸਤ। ਹੁਣ ਜਿਹੜੇ ਸਾਡੇ ਆ ਦੋ ਨੇਤਰ, ਇਹਨਾਂ ਨੂੰ ਵੀ ਚੰਦ ਸੂਰਜ ਕਿਹਾ ਗਿਆ। ਇਸ ਕਰਕੇ ਭਾਈ ਗੁਰਦਾਸ ਜੀ ਨੇ ਇਹ ਭੇਤ ਦਿੱਤਾ ਹੈ, ਕਹਿੰਦੇ ਜਿੰਨਾ ਚਿਰ ਚੰਦ ਅਤੇ ਸੂਰਜ ਇਕੱਠੇ ਨਹੀਂ ਹੁੰਦੇ ਓਨਾ ਚਿਰ ਅੰਧੇਰਾ ਰਹਿੰਦਾ, ਕਿਉਂਕਿ ਜਿਹੜਾ ਚੰਦਰਮਾ ਹੈ ਉਹਨੂੰ ਸੂਰਜ ਤੋਂ ਪ੍ਰਕਾਸ਼ ਮਿਲਦਾ। ਇਸ ਕਰਕੇ ਭਾਈ ਗੁਰਦਾਸ ਜੀ ਆਪਣੀ ਵਾਰ 'ਚ ਦੱਸ ਰਹੇ ਨੇ, ਉਹ ਕਹਿੰਦੇ ਸੂਰਜ ਕੇ ਘਰ ਚੰਦਰਮਾ ਬੈਰ ਵਿਰੋਧ ਉਠਾਵੇ ਕੇਤੇ। ਹੁਣ ਇਹ ਗੱਲ ਸੂਰਜ ਕੇ ਘਰ ਚੰਦਰਮਾ, ਇਹ ਗੱਲ ਸਮਝ ਨਹੀਂ ਆਉਣੀ, ਬਾਹਰਲੀ ਹੈ, ਬਾਹਰਲੀ ਨਹੀਂ ਹੈਗੀ, ਅੰਦਰਲੀ ਹੈ। ਸਾਡਾ ਮਨ ਹਮੇਸ਼ਾ ਇੱਕ ਪਾਸੇ ਰਹਿੰਦਾ, ਜਾਂ ਸੱਜੇ ਜਾਂ ਖੱਬੇ, ਤੁਸੀਂ ਦੇਖਿਓ ਕਿਤੇ ਪ੍ਰੈਕਟੀਕਲ 'ਚ ਸਾਨੂੰ ਜਾਂ ਸੱਜੇ ਨੇਤਰ ਤੋਂ ਵੱਧ ਦਿਸਦਾ, ਖੱਬੇ ਤੋਂ ਘੱਟ ਦਿਸਦਾ, ਜਾਂ ਖੱਬੇ ਤੋਂ ਵੱਧ ਦਿਸਦਾ, ਸੱਜੇ ਤੋਂ ਘੱਟ ਦਿਸਦਾ। ਹੁਣ ਕਹਿੰਦੇ ਵੀ ਇਹ ਕੀ ਹੁੰਦਾ ਜਦੋਂ ਸੱਜੇ ਪਾਸੇ ਨੂੰ ਅਸੀਂ ਵਰਤਦੇ ਹਾਂ, ਇਹਨੂੰ ਤਮੋ ਗੁਣ ਕਹਿੰਦੇ ਨੇ। ਕਹਿੰਦੇ ਸੂਰਜ ਕੇ ਘਰ ਚੰਦਰਮਾ ਬੈਰ ਵਿਰੋਧ ਉਠਾਏ ਕੇਤੇ। ਹੁਣ ਸੂਰਜ ਚੰਦਰਮਾ ਦਾ ਤਾਂ ਕੋਈ ਬੈਰ ਵਿਰੋਧ ਨਹੀਂ ਨਾ, ਇਹ ਸਾਡੇ ਮਨ ਦੀ ਗੱਲ ਆ। ਜਦੋਂ ਮਨ ਕਹਿੰਦੇ ਸੂਰਜ ਦੇ ਘਰੇ ਰਹਿੰਦਾ ਹੈ ਚੰਦਰਮਾ ਵਾਲੇ ਪਾਸੇ ਨੂੰ ਛੱਡ ਕੇ, ਯਾਨੀ ਦੀ ਆ ਖੱਬਾ ਪਾਸਾ, ਆ ਸੱਜਾ, ਇਹਨੂੰ ਚੰਦਰਮਾ ਕਹਿਤਾ ਅੱਖ ਨੂੰ, ਇਧਲੇ ਨੂੰ ਸੂਰਜ ਕਹਿਤਾ, ਇਹਨਾਂ ਦੋਨਾਂ ਨੂੰ ਰੋਸ਼ਨੀ ਮਿਲ ਰਹੀ ਹੈ ਪਿੱਛੋਂ, ਜਿਵੇਂ ਚੰਦ ਸੂਰਜ ਨੂੰ ਰੋਸ਼ਨੀ ਕੁਦਰਤ ਦੇ ਰਹੀ ਹੈ, ਪਰਮਾਤਮਾ ਜੋਤ ਦੇ ਰਿਹਾ ਉਹਨਾਂ 'ਚ ਵੀ। ਇਸ ਕਰਕੇ ਕਹਿੰਦੇ ਵੀ ਜੇ ਤਾਂ ਤੁਸੀਂ ਚੰਦਰਮਾ ਨੂੰ ਛੱਡ ਕੇ ਸੂਰਜ ਵਾਲੇ ਘਰੇ ਜ਼ਿਆਦਾ ਰਹੋਗੇ ਤਾਂ ਤੁਹਾਨੂੰ ਗੁੱਸਾ ਬਹੁਤ ਆਊਗਾ, ਤੁਹਾਡੇ ਘਰ ਦੇ ਵਿੱਚ ਬੈਰ ਵਿਰੋਧ ਖੜਾ ਹੋ ਜੂਗਾ, ਇੱਕ ਦੂਜੇ ਨਾਲ ਨਿੱਕੀ ਨਿੱਕੀ ਗੱਲ ਤੋਂ ਲੜੀ ਜਾਵੋ, ਕਾਟੋ ਕਲੇਸ਼ ਜਿਹੜਾ ਘਰਾਂ 'ਚ ਰਹਿੰਦਾ ਉਹ ਯੋਗਤੀ ਹੈ ਬੰਦ ਕਰਨ ਦੀ, ਜਿਹੜੀ ਕਿ ਮਹਾਂਪੁਰਖਾਂ ਨੇ ਪ੍ਰੈਕਟੀਕਲ ਸਾਨੂੰ ਦੱਸੀ ਸੀ ਵੀ ਇਹ ਬੰਦ ਕਿਵੇਂ ਕਰਨੀ ਹੈ, ਕਿਵੇਂ ਤੁਸੀਂ ਇਹ ਜਿਹੜੀ ਕ੍ਰੋਧ ਆਉਂਦਾ ਨਾ ਨਿੱਕੀ ਨਿੱਕੀ ਗੱਲ 'ਤੇ, ਇਹਨੂੰ ਕਿਵੇਂ ਤੁਸੀਂ ਪ੍ਰੈਕਟੀਕਲ ਦੇ ਵਿੱਚ ਬੰਦ ਕਰ ਸਕਦੇ ਹੋ, ਉਹ ਕਿਤੇ ਸਮਾਂ ਬਣਿਆ ਫਿਰ ਆਪਾਂ ਤੁਹਾਨੂੰ ਦੱਸਾਂਗੇ। ਹੁਣ ਅੱਗੇ ਦੱਸਦੇ ਨੇ ਵੀ ਬੈਰ ਵਿਰੋਧ ਖਤਮ ਕਰਨਾ ਤੁਸੀਂ, ਕਹਿੰਦੇ ਸੂਰਜ ਆਵੈ ਚੰਦ ਘਰ, ਕਹਿੰਦੇ ਬੈਰ ਵਿਸਾਰ ਸੰਭਾਲੇ ਹੇਤੇ। ਕਹਿੰਦੇ ਵੀ ਜੇ ਸੂਰਜ ਨੂੰ ਚੰਦਰਮਾ ਦੇ ਘਰ 'ਚ ਤੁਸੀਂ ਵਿਸਾ ਦੇਵੋ ਕਿਤੇ, ਇਹ ਪ੍ਰੈਕਟੀਕਲ ਦੀਆਂ ਗੱਲਾਂ ਕੁਛ ਥੋੜ੍ਹੀਆਂ ਜਿਹੀਆਂ, ਜਿਹੜੀਆਂ ਕਿ ਇੱਥੇ ਚੰਦ ਸੂਰਜ ਦੀ ਗੱਲ ਆਉਣ ਕਰਕੇ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ 'ਚੋਂ ਬਿਆਨ ਕਰ ਰਹੇ ਹਾਂ। ਹੁਣ ਕਹਿੰਦੇ ਸੂਰਜ ਆਵੈ ਚੰਦ ਘਰ, ਜੇ ਕਹਿੰਦੇ ਇਹ ਸੂਰਜ ਵਾਲਾ ਪਾਸਾ ਛੱਡ ਕੇ ਤੁਸੀਂ ਚੰਦਰਮਾ ਵਾਲੇ ਪਾਸੇ ਵਸਣ ਲੱਗ ਜਾਵੋ ਕਿਤੇ, ਇੱਧਰ ਠੰਡਕ ਆ ਇੱਧਰ ਗਰਮੀ ਆ, ਇਹਨੂੰ ਸਮ ਕਰ ਲਵੋ ਕਿਤੇ ਦੋਨਾਂ ਨੂੰ, ਕਹਿੰਦੇ ਜੇ ਤੁਸੀਂ ਇਹਨੂੰ ਕਰ ਲਵੋ ਤਾਂ ਕਹਿੰਦੇ ਬੈਰ ਵਿਸਾਰ, ਕਹਿੰਦੇ ਬੈਰ ਵਿਰੋਧ ਖਤਮ ਹੋ ਜੂ ਤੁਹਾਡਾ, ਤੁਹਾਨੂੰ ਸਾਰੇ ਇੱਕ ਨਜ਼ਰ ਆਉਣ ਲੱਗ ਜਾਣਗੇ, ਕਿਉਂਕਿ ਤੁਹਾਨੂੰ ਇੱਕ ਦਿਸੂਗਾ। ਜਦੋਂ ਤੁਸੀਂ ਇੱਕ ਨੂੰ ਦੇਖੋਗੇ ਫਿਰ ਤੁਹਾਨੂੰ ਸਾਰੇ ਇੱਕ ਦਿਸਣਗੇ, ਇਹ ਸਾਨੂੰ ਇੱਕ ਨਹੀਂ ਦਿਸਦੇ। ਮੈਂ ਤਾਂ ਇੱਥੋਂ ਤੱਕ ਦੇਖਿਆ, ਕਹਿੰਦਾ ਮੇਰੀ ਸੰਗਤ ਉਹ, ਕਹਿੰਦਾ ਮੇਰੀ ਸੰਗਤ, ਇੱਥੇ ਸਿਮਰਨ ਨਹੀਂ ਇਕੱਠੇ ਬਹਿ ਕਰਦੇ, ਜਿਹੜੇ ਬੰਦੇ ਸਿਮਰਨ ਨਹੀਂ ਇਕੱਠੇ ਕਰਦੇ ਅੰਦਰ ਬੈਰ ਵਿਰੋਧ ਆ। ਤੇ ਮੈਨੂੰ ਜਿੱਥੇ ਮਿਲ ਜਾਂਦਾ ਕੋਈ ਮੈਂ ਉੱਥੇ ਬੈਠ ਜਾਂਦਾ। ਇਹਦਾ ਮਤਲਬ ਸੂਰਜ ਵਾਲੇ ਘਰੇ ਜ਼ਿਆਦਾ ਰਹਿੰਦੇ ਆ ਇਹ, ਇੱਕ ਦੂਜੇ ਨਾਲ ਬੈਰ ਬਰੋ, ਤਾਂ ਹੀ ਕਹਿੰਦੇ ਇੱਥੇ ਗੁਰੂ ਭਾਈ ਗੁਰਦਾਸ ਜੀ ਜਿਹੜੀ ਮੋਹਰ ਲਾ ਰਹੇ ਨੇ। ਹੁਣ ਉਹ ਕਹਿੰਦੇ ਸੂਰਜ ਆਵੇ ਚੰਦ ਘਰ, ਕਹਿੰਦੇ ਵੈਰ ਵਿਸਾਰ ਸਮਾਨੈ ਹੇਤੇ, ਕਹਿੰਦੇ ਇਸ ਤਰ੍ਹਾਂ ਪ੍ਰੇਮ ਪੈ ਜੂ ਤੁਹਾਡਾ ਵਾਹਿਗੁਰੂ ਜੀ ਨਾਲ, ਸਮਾਨ ਸਮ ਹੋ ਜਾਓਗੇ ਤੁਸੀਂ। ਕਹਿੰਦੇ ਜੋਤੀ ਜੋਤ ਸਮਾਏ ਕੇ ਪੂਰਨ ਪਰਮ ਜੋਤ ਵਿੱਚ ਚੇਤੇ, ਕਹਿੰਦੇ ਜੋਤੀ ਜੋਤ ਜਾ ਕੇ ਰਲ ਜੂਗੀ ਤੁਹਾਡੀ, ਕਿਉਂਕਿ ਜਿਹੜੀ ਸਾਡੀ ਨੇਤਰ ਆ ਨਾ ਇਹਨੂੰ ਪਿੱਛੋਂ ਜੋਤ ਆ ਰਹੀ ਹੈ, ਉਹ ਜੋਤ ਇੱਕ ਹੋ ਜਾਂਦੀ ਹੈ। ਕਹਿੰਦੇ ਜੋਤ ਤੁਹਾਡੀ ਇੱਕ ਹੋ ਜੂ, ਜੋਤੀ ਜੋਤ ਸਮਾਏ ਕੇ ਪੂਰਨ ਪਰਮ ਜੋਤ ਘਰ ਚੇਤੇ, ਕਹਿੰਦੇ ਤੁਹਾਡੇ ਚਿੱਤ ਦੇ ਵਿੱਚ ਉਹ ਪੂਰਨ ਪਰਮ ਵੱਸ ਜੂਗਾ, ਹਿਰਦੇ 'ਚ ਵੱਸ ਜੂਗਾ ਤੁਹਾਡੇ। ਵਾਹਿਗੁਰੂ ਵਿਧੀ ਹੈ, ਇੱਕ ਜੁਗਤੀ ਆ। ਹੁਣ ਇਹਦੇ ਵਿੱਚ ਸਾਨੂੰ ਇਹ ਦੱਸ ਰਹੇ ਨੇ, ਲੋਕ ਭੇਦ ਗੁਣ ਗਿਆਨ ਮਿਲ ਪਰਮ ਪਿਆਲਾ ਮਜਲਸ ਭੇਤੇ, ਕਹਿੰਦੇ ਵੀ ਇਹ ਤੁਹਾਨੂੰ ਭੇਤੀਆਂ ਕੋਲੋਂ ਭੇਤ ਮਿਲੂਗਾ। ਕਹਿੰਦੇ ਲੋਕ ਭੇਦ ਗੁਣ ਗਿਆਨ, ਕਹਿੰਦੇ ਗੁਣੀ ਗਿਆਨੀਆਂ ਕੋਲੋਂ ਇਹ ਚੀਜ਼ਾਂ ਮਿਲਦੀਆਂ। ਜਿੱਥੇ ਆਪਾਂ ਦੱਸਦੀ ਨਾ, ਪਤਾ ਕੀ ਕਹਿਣਾ, ਯੋਗ ਮਾਤਾ ਤੁਸੀਂ ਮੈਨੂੰ ਵੀ ਨਹੀਂ ਛੱਡਣਾ। ਇਸ ਕਰਕੇ ਇਹ ਚੀਜ਼ਾਂ ਦਾ ਪਰਦਾ ਰੱਖਣਾ ਪੈਂਦਾ ਕਈ ਚੀਜ਼ਾਂ ਦਾ, ਤਾਂ ਹੀ ਸਾਰੀ ਗੱਲ ਖੋਲ੍ਹਣੀ ਨਹੀਂ। ਕਿਉਂਕਿ ਜੇ ਖੋਲ੍ਹ ਦਿਉ ਬਹੁਤੀ ਦੁਨੀਆ ਜਿਹੜੀ ਤ੍ਰੈ ਗੁਣਾਂ 'ਚ ਹੀ ਆ, ਵੈਰ ਵਿਰੋਧ ਦੇ ਵਿੱਚ। ਇਸ ਕਰਕੇ ਸਾਡੇ ਅੰਦਰ ਵੈਰ ਵਿਰੋਧ, ਅਸੀਂ ਗੁਰੂ ਦੀ ਗੱਲ ਸਮਝਣ ਨੂੰ ਵੀ ਅੱਜ ਤਿਆਰ ਨਹੀਂ ਗਏ, ਕਿਉਂਕਿ ਅਸੀਂ ਬਹੁਤੇ ਗਿਆਨੀ ਹੋ ਗਏ ਨਾ, ਅਸੀਂ ਨਾਰਦ ਵਰਗੇ ਹੋ ਗਏ। ਇਸ ਕਰਕੇ ਇੱਥੇ ਕਹਿੰਦੇ ਸੂਰਜ ਚੰਦਰਮਾ ਨੂੰ ਕਹਿੰਦੇ ਉਹਦੇ ਅਸਤ ਵਿੱਚ ਆਵਣ ਜਾਣਾ, ਸ਼ਿਵ ਸ਼ਕਤੀ ਵਿੱਚ ਗਰਭ ਗਵਾਉਣਾ। ਕਹਿੰਦੇ ਇਹਨਾਂ ਨੇ ਸ਼ਿਵ ਸ਼ਕਤੀ ਦੇ ਘਰ ਦੇ ਵਿੱਚ ਭੇਤ ਨਹੀਂ ਲਿਆ, ਇਹ ਸ਼ਕਤੀ ਦੇ ਘਰ 'ਚ ਹੀ ਰਹੇ, ਮਾਇਆ ਦੇ ਘਰ 'ਚ ਹੀ ਰਹੇ। ਕਹਿੰਦੇ ਸ਼ਿਵ ਸ਼ਕਤੀ ਵਿੱਚ ਗਰਭ ਹਉਮੈ, ਹਉਮੈ ਦੇ ਵਿੱਚ ਹੋਣ ਕਰਕੇ ਇਹ ਆਪਣੇ ਆਪ ਨੂੰ ਸ਼ਿਵ ਤੇ ਸ਼ਕਤੀ ਦਾ ਖੇਲ ਨਹੀਂ ਸਮਝ ਸਕੇ। ਸੋ ਇਸ ਕਰਕੇ ਸ਼ਿਵ ਤੇ ਸ਼ਕਤੀ ਦਾ ਖੇਲ ਹੈ ਜਿਹੜਾ ਇਹ ਸੰਸਾਰ। ਆ ਸਾਡਾ ਸਰੀਰ ਵੀ ਸ਼ਿਵ ਸ਼ਕਤੀ ਦਾ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੈ ਦੇਖਾਂ ਤਾਂ ਰੱਬ ਰਹੋ ਸ਼ਿਵ ਸ਼ਕਤੀ ਕਾ ਮੇਲ, ਤ੍ਰੈ ਗੁਣ ਬੰਦੀ ਦਿਓ ਜੋ ਜਾਗਾ ਸੋ ਖੇਲ। ਇਹ ਹੈ ਸ਼ਿਵ ਸ਼ਕਤ ਆਪ ਉਪਾਏ ਕੇ, ਕਰਤੇ ਨੇ ਆਪ ਬਣਾਇਆ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸੇ ਬਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ। ਇਸ ਕਰਕੇ ਜਿਹਨੂੰ ਤੂੰ ਗੁਰਮੁਖ ਕਰ ਦਿੰਦਾ, ਕਹਿੰਦੇ ਜਿਹਦੇ 'ਤੇ ਤੂੰ ਕਿਰਪਾ ਕਰ ਦਿੰਦਾ, ਗੁਰਮੁਖ ਜਿਸ ਨੂੰ ਆਪ ਕਰੇ, ਕਹਿੰਦੇ ਸੋ ਹੋਵੇ ਕਿਸੋਂ ਲਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ। ਕਿਸੇ ਵਿਰਲੇ ਵਿਰਲੇ ਗੁਰਮੁਖ ਨੂੰ ਇਹ ਸੋਝੀਆਂ ਦਿੰਦਾ। ਉਹ ਗੁਰਮੁਖਾਂ ਤੋਂ ਫਿਰ ਇੱਕ ਰੀਤ ਚੱਲ ਪੈਂਦੀ ਹੈ ਭੇਤ। ਫਿਰ ਮੇਰੇ ਵਰਗੇ ਕਈ ਅੱਗੇ ਗਾਹਾਂ ਕਈ ਕੁਛ ਬਣ ਕੇ ਬੈਠ ਜਾਂਦੇ ਅਸੀਂ। ਇਸ ਕਰਕੇ ਕੋਈ ਗੁਰਮੁਖ ਵਿਰਲਾ ਆਉਂਦਾ ਸੰਸਾਰ 'ਚ, ਜਿੱਥੋਂ ਤੱਕ ਮੇਰਾ ਪ੍ਰੈਕਟੀਕਲ ਹੈ, ਕੋਈ ਵਿਰਲਾ ਗੁਰਮੁਖ ਆਉਂਦਾ ਸੰਸਾਰ 'ਚ। ਐਸੇ ਜਨ ਵਿਰਲੇ ਸੰਸਾਰੇ ਜਿਹਨਾਂ ਨੂੰ ਮਿਲ ਕੇ ਸਾਡਾ ਆਪਣਾ ਜੀਵਨ ਸਫਲ ਕਰਨਾ ਸੀ। ਸੋ ਮਹਾਰਾਜ ਕਿਰਪਾ ਕਰਨ, ਸ਼ਿਵ ਤੇ ਸ਼ਕਤੀ ਦਾ ਕੱਲ੍ਹ ਨੂੰ ਥੋੜ੍ਹੀ ਵਿਚਾਰ ਕਰ ਲਾਂਗੇ, ਅੱਗੇ ਫਿਰ ਅੱਗੇ ਵਿਚਾਰ ਕਰਾਂਗੇ। ਗੁਰੂ ਕਿਰਪਾ ਕਰਨ, ਹਰ ਰੋਜ਼ ਸ਼ਾਮ ਨੂੰ ਆਪਣਾ ਇਹ ਜੋ ਸਮਾਂ ਹੁੰਦਾ, ਚਲੋ ਆਪਾਂ ਸ਼ਿਵ ਸ਼ਕਤੀ ਦਾ ਕਹਿੰਦੇ ਭੇਤ ਖੋਲ ਹੀ ਦਿਓ ਬਾਬਾ ਜੀ ਦਾ ਹੁਕਮ ਹੋ ਗਿਆ, ਅਤੇ ਜਦੋਂ ਇਸ਼ਾਰਾ ਕਰਦੇ ਦਾਸ ਨੂੰ, ਆ ਗਏ ਗੁਰਮੁਖ, ਆ ਗਏ ਨੇ ਕਹਿੰਦੇ। ਸੋ ਗੁਰਮੁਖ ਆ ਗਏ ਨੇ, ਆਪਾਂ ਜਿਹੜਾ ਵਾਹਿਗੁਰੂ ਗੁਰਮੰਤਰ ਜਪਣਾ, ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਇਹਨੂੰ ਜਪਣ ਦਾ ਵਿਧੀ ਹੈ, ਯੁਗਤੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਖੋਲ੍ਹ ਕੇ ਭੇਜ ਦਿੱਤਾ ਹੋਇਆ, ਜਿਹੜਾ ਆਪਾਂ ਹੁਣੇ ਸ਼ਬਦ ਦੀ ਵਿਚਾਰ ਕਰਕੇ ਹਟੇ ਹਾਂ, ਇਹ ਵਾਹਿਗੁਰੂ ਗੁਰਮੰਤਰ ਜਪਣ ਤੋਂ ਬਾਅਦ ਹੀ ਇਹ ਪ੍ਰੈਕਟੀਕਲ ਹੁੰਦਾ। ਸੋ ਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾ ਨਾ ਚਤਾਰਨੀਆਂ, ਸਤਿਗੁਰ ਦੀ ਕਿਰਪਾ ਦੁਆਰਾ ਉਹ ਵਾਹਿਗੁਰੂ ਗੁਰਮੰਤਰ ਹੈ ਜਪ, ਹਉਮੈ ਖੋਈ ਹਉਮੈ ਖਤਮ ਕਰਨੀ ਹੈ, ਜੇ ਹਉਮੈ ਖਤਮ ਹੋ ਗਈ ਤਾਂ ਆਪਣਾ ਜੀਵਨ ਉਸੇ ਦਿਨ ਹੀ ਸਫਲ ਹੋ ਜਾਣਾ। ਲਾਓ ਗਲੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਦਾ। ਆਓ ਭਾਈ ਸਾਹਿਬ ਜੀ ਦੇ ਨਾਲ ਰਲ ਕੇ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਦੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਆਓ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਪਾਓ ਜੀ, ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਸਤਿਗੁਰਾਂ ਨੇ ਆਪਾਂ ਨੂੰ ਤੇ ਅਪਾਰ ਬਖਸ਼ਿਸ਼ ਕੀਤੀ ਹੈ, ਆਪਾਂ ਸਾਰਿਆਂ ਨੂੰ ਸੰਗਤ ਵਿੱਚ ਸੱਦ ਕੇ ਲਿਆਂਦਾ। ਸਤਿਗੁਰ ਵਾਰ ਵਾਰ ਸਮਝਾਉਣਾ ਕਰ ਰਹੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸੋ ਆਓ ਆਪਾਂ ਬੜੇ ਪਿਆਰ ਦੇ ਨਾਲ ਸ਼ੁਰੂ ਕਰੀਏ, ਸਾਰਿਆਂ ਨੇ ਰਲ ਮਿਲ ਕੇ ਵਾਹਿਗੁਰੂ ਗੁਰਮੰਤਰ ਜਪਣਾ, ਵਾਹੇ ਕਹਿਣੇ ਨੂੰ ਸੁਣਨਾ, ਗੁਰੂ ਕਹਿਣੇ ਨੂੰ ਸੁਣਨਾ। ਜਿਸ ਤਰ੍ਹਾਂ ਸਤਿਗੁਰੂ ਫਰਮਾਨ ਕਰਦੇ, ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਆਪਾਂ ਯਤਨ ਕਰੀਏ ਕਿ ਉਹ ਹਰੀ ਦੇ ਨਾਮ ਦੇ ਨਾਲ ਆਪਣਾ ਮਨ ਧੋ ਸਕੀਏ। ਆਓ ਜੀ ਕਰੀਏ ਸ਼ੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ
guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru Vai Guru Vai Guru Vai Guru Vai Guru Vai Guru

गुरु वाहे गुरु वाहे गुरु वाहे।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

गुरु वाय गुरु वाय गुरु वाय गुरु वाय गुरु वाय गुरु।

वाई गुरु वाई

ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

गुरु वाय गुरु वाय गुरु वाय गुरु वाय।

guru vai guru vai guru vai guru vai guru vai guru vai guru

Guru Vaheguru Vaheguru.

হয়,

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਸਤਿਗੁਰਾਂ ਨੇ ਆਪਣੇ ਸਾਰਿਆਂ ਪਾਸੋਂ ਆਪਣਾ ਪਿਆਰਾ ਨਾਮ ਜਪਾਇਆ। ਸਤਿਗੁਰ ਵਾਰ ਵਾਰ ਸਮਝਾਉਣਾ ਕਰਦੇ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ ਸਦਕਾਮ। ਇਹ ਆਪਾਂ ਹੁਣ ਕੋਸ਼ਿਸ਼ ਕਰਨੀ ਕਿ ਘਰ ਵਿੱਚ ਕੰਮਾਂ ਕਾਰਾਂ 'ਤੇ ਵਿਚਰਦਿਆਂ ਇਹ ਗੁਰਮੰਤਰ ਹਿਰਦੇ 'ਚ ਤਾਰਨਾ, ਤਾਂ ਜੋ ਇਹ ਆਪਣੇ ਮਨ ਵਿੱਚ ਵਸੇ। ਸੋ ਸੰਗਤ ਜਿਤਨੀ ਸੇਵਾ ਪ੍ਰਵਾਨ ਕਰਨੀ, ਸੇਵਾ ਕਰਦਿਆਂ ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਸਤਿਗੁਰੂ ਅਤੇ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰ ਸਮੱਤ ਬਖਸ਼ਣ। ਸੋ ਆਓ ਹੁਣ ਆਪਾਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਸਰਵਣ ਕਰਨਾ, ਉਪਰੰਤ ਅਰਦਾਸ ਬੇਨਤੀ ਸਮਾਪਤੀ ਹੋਵੇਗੀ, ਫਿਰ ਆਪਾਂ ਸਾਰਿਆਂ ਨੇ ਦੇਖ ਲੈ ਕੇ ਚਾਲੇ ਪਾਉਣੇ ਜੀ। ਵਾਹਿਗੁਰੂ।

ਤਿਤ ਘਰੇ ਅਨਹਦ ਵਾਜੇ। ਅਨਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ।

ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਨਿਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ

ਜੀ, ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਅੰਦਰ ਸ਼ਾਮ ਦੇ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਵਿੱਚ ਪਾਵਨ ਗੁਰਬਾਣੀ ਦੇ ਕੀਰਤਨ ਕੀਤੇ ਗਏ ਜੀ, ਗੁਰਬਾਣੀ ਦੀਆਂ ਕਥਾ ਵਿਚਾਰਾਂ ਕੀਤੀਆਂ, ਸਤਿਗੁਰੂ ਜੀ ਸੰਗਤੀ ਰੂਪ ਦੇ ਵਿੱਚ ਵਾਹਿਗੁਰੂ ਸਿਮਰਨ ਕੀਤੇ ਗਏ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਨੂੰ ਨਾਮ ਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ, ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਅਨੰਦ ਸਾਹਿਬ ਜੀ ਦੇ ਪਾਠ ਕੀਤੇ ਗਏ ਕਿਰਪਾ ਕਰੋ, ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ

0: ਵਾਹਿਗੁਰੂ ਜੀ ਕਾ ਖਾਲਸਾ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ

ਗੁਰੂ ਸਾਹਿਬ ਜੀਓ ਸੋਹਿਲਾ ਗੌੜੀ ਦੀਪੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀ ਵਿਤਿਆਸੀ ਹੈ ਕਰਕੇ ਕਾਹੇ ਵਿਚਾਰੋ ਚਿਤ ਘਰ ਗਾਵੋ ਸੋਹਿਲਾ ਸਿਮਰਿਓ ਸਿਮਰਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸਾ ਦਾਤੇ ਕਮਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉ ਹੋਏ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਮਿਸੈ ਚਸਿਆ ਘੜੀਆ ਪਹਿਰਾ ਖੇਤੀ ਵਾਰੀ ਮਾਹੋਵਾ ਸੂਰਜ ਏਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕਿਰਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿ ਸਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਸਭ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ

ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ। ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਕਰ ਨਾਉ ਨਿਧਿਆ ਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਦੀਵਾਨਾਂ ਦੇ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਕੀਤੀ ਗਈ ਹੈ। ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹੀ ਗਈ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਆਪ ਆਪਣੇ ਨਿੱਜ ਸਥਾਨ ਵਿਖੇ ਸੁਭਾਇਮਾਨ ਹੋਵੋ ਜੀ। ਸਮੂਹ ਸੰਗਤਾਂ ਦੇ ਸਿਰ 'ਤੇ

ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ

ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ

ਆਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ।

ਸਰਬਜੰਤਰੰ ਨਮੋ ਸਰਬਦ੍ਰਿਸੰ ਨਮੋ ਸਰਬਕ੍ਰਿਸੰ ਨਮੋ ਸਰਬਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ

ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਨ ਕੋਈ ਕਹੈ ਨਾਨਕ ਏ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ੍ਰਵਣੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤਿ ਬਾਣੀ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਅਤੇ ਗਵਾਹੀ ਦੇਗ ਸੁਣ ਕੇ ਅੰਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤਾ ਮਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਏ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ

ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ

ਤੁਮ ਬਖਸ਼ਿਸ਼ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਤਿਗੁਰ ਜੀ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਅੱਜ ਪਾਵਨ ਦਿਹਾੜਾ ਸੂ ਮਹੀਨੇ ਦੀ ਸੰਗਰਾਂਦ ਦਾ ਹੈ, ਸੂ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਕਿਰਪਾ ਕਰਨੀ ਬੀਤਿਆ ਹੋਇਆ ਸਮਾਂ ਸਤਿਗੁਰ ਜੀ ਆਪ ਜੀ ਨੇ ਆਪਣੇ ਭਾਣੇ ਅੰਦਰ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਵਾਇਆ। ਅੱਸੂ ਦਾ ਮਹੀਨਾ ਸਰਬੱਤ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਾਉਣਾ ਜੀ, ਆਪਣੇ ਚਰਨਾਂ ਦੀ ਪ੍ਰੀਤ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਿਸ਼ ਕਰਨਾ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਮੂਹ ਚੌਹਾਨ ਪਰਿਵਾਰ ਵੱਲੋਂ ਅੱਜ ਦੇ ਦਿਨ ਦੇ ਸਾਰੇ ਦਿਨ ਦੀਆਂ ਦੇਗਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਕਿਰਪਾ ਕਰਨੀ ਆਪਣੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਜੀ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬੀ ਚਲਾਇਓ, ਸਭ

ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਕਰਕੇ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਰਹੇ ਹੋ, ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸ੍ਰੀ ਦਰਬਾਰ

ਰੂਪ ਨਰੇਖ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਕਿਸੇ ਬਿਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ। ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤਿਰ ਮਰਮਨ ਜਾਨਾ ਸੰਤ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤਿਰ ਮਰਮਨ ਜਾਨਾ ਸੰਤ ਸੰਗਤ ਰਾਮ ਹਿਰਦੇ ਵਸਾਈ ਰਹਾਓ। ਹਨੂਮਾਨ ਸਰ ਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰੇ ਵੇਦ ਔਰ ਸਿਮਰਤ ਪੁਰਾਨਾ ਕਬਲਾ ਪਤ ਕਬਲਾ ਨਹੀਂ ਜਾਨਾ ਕਹਿ ਕਬੀਰ ਸੋ ਭਰਮੇ ਨਾਹੀ ਪੱਗ ਲਗ ਰਾਮ ਰਹੇ ਸਰਨਾਈ। ਕਹਿ ਕਬੀਰ ਸੋ ਭਰਮੇ ਨਾਹੀ ਪੱਗ ਲਗ ਰਾਮ ਰਹੇ ਸਰਨਾਈ। ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਮਖ ਪਿਆਰਿਓ ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਅਤੇ ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਹਾਂ। ਆਪ ਜੀ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਆਸਾ ਜੀ ਦੀ ਵਾਰ ਦਾ ਸਮਾਂ ਹੈ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਉਸਦੀ ਵਿਚਾਰ ਕਰਨ ਦਾ। ਅੱਜ ਦਾ ਜੋ ਸ਼ਬਦ ਹੈ ਧਨਾਸਰੀ ਰਾਗ ਦੇ ਵਿੱਚ ਭਗਤ ਕਬੀਰ ਜੀ ਦੇ ਮੁੱਖ ਤੋਂ ਉਚਾਰਨ ਕੀਤੀ ਬਾਣੀ ਹੈ। ਸਾਨੂੰ ਉਸ ਪਰਮਾਤਮਾ ਨਿਰੰਕਾਰ ਜੋ ਸੱਚ ਹੈ ਉਹਦਾ ਭੇਦ ਦਿੱਤਾ ਗਿਆ ਔਰ ਇਹ ਸਮਝਾਇਆ ਗਿਆ ਕਿ ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਬੇਅੰਤ ਹੈ। ਬਸ ਅੱਜ ਦੇ ਸ਼ਬਦ 'ਚ ਫਿਰ ਉਹਨਾਂ ਗੁਰਮੁਖਾਂ ਦਾ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਬੜੀ ਪਰ ਉਹ ਅੰਤ ਨਹੀਂ ਪਾ ਸਕੇ, ਇਸ ਲਈ ਉਹ ਗੁਰਬਾਣੀ 'ਚ ਫਿਰ ਉਹਨਾਂ ਦਾ ਭੇਦ ਦਿੱਤਾ। ਆਓ ਬਾਬਾ ਕਬੀਰ ਜੀ ਕੀ ਸਮਝਾਉਣਾ ਚਾਹੁੰਦੇ ਨੇ, ਆਰੰਭਤਾ ਤੋਂ ਸਰਵਣ ਕਰੀਏ। ਰਾਗ ਧਨਾਸਰੀ ਬਾਣੀ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤਿਰ ਮਰਮ ਨ ਜਾਨਾ। ਬਾਬਾ ਕਬੀਰ ਜੀ ਕਹਿੰਦੇ ਸਨਕ ਸਨੰਦ ਬ੍ਰਹਮਾ ਦੇ ਪੁੱਤਰ ਚਾਰ, ਇਹਨਾਂ ਨੇ ਕਹਿੰਦੇ ਵੀ ਤੇਰਾ ਅੰਤ ਨਹੀਂ ਪਾ ਸਕਿਆ ਕੋਈ। ਮਹੇਸ਼ ਸਮਾਨਾ, ਮਹੇਸ਼ ਕਹਿੰਦੇ ਨੇ ਸ਼ਿਵ ਜੀ ਨੂੰ, ਇਸ ਕਰਕੇ ਕਹਿੰਦੇ ਇਹਨਾਂ ਨੇ ਕਹਿੰਦੇ ਕੋਸ਼ਿਸ਼ ਕੀਤੀ ਬੜੀ ਬੜੀ ਖੋਜ ਕੀਤੀ ਆਪਦੇ ਜਾਣੇ, ਬੜੇ ਗ੍ਰੰਥ ਵੀ ਲਿਖੇ, ਬੜੇ ਪੜ੍ਹੇ, ਪਰ ਤੇਰਾ ਅੰਤ ਨਹੀਂ ਪਾ ਸਕੇ। ਸ਼ੇਖ ਨਾਗ ਤੇਰਾ ਮਰਮ ਨ ਜਾਣਾ, ਕਹਿੰਦੇ ਮਰਮ ਦਾ ਥੋੜ੍ਹਾ ਜਿਹਾ ਵੀ ਤੇਰਾ ਭੇਤ ਨਹੀਂ ਪਾ ਸਕੇ। ਸ਼ੇਖ ਨਾਗ ਜਿਹੜਾ ਕਿ ਕਹਿੰਦੇ ਹਰ ਰੋਜ਼ ਨਿੱਤ ਨਵੇਂ ਨਾਮ ਲੈਂਦਾ, ਉਹਦੀ ਉਸਤਤ ਕਰਦਾ ਪਰਮਾਤਮਾ ਦੀ, ਕਹਿੰਦੇ ਵੀ ਤੇਰਾ ਅੰਤ ਨਹੀਂ ਜਾਣ ਪਾ ਸਕੇ ਕੋਈ ਵੀ ਇਹਨਾਂ ਦਾ ਨਾਂ ਲੈ ਕੇ। ਅਗਲੇ ਅੱਗੇ ਵੀ ਦੱਸਦੇ ਨੇ, ਹੁਣ ਇਹ ਰਹਾਉ ਦੀ ਪੰਗਤੀ ਦੇ ਵਿੱਚ ਮੂਲ ਭਾਵ ਹੁੰਦਾ, ਸਾਰਾ ਭੇਦ ਹੁੰਦਾ ਸ਼ਬਦ ਦਾ। ਕਬੀਰ ਸਾਹਿਬ ਕੀ ਦੱਸਦੇ ਨੇ, ਕਹਿੰਦੇ ਸੰਤ ਸੰਗਤ ਰਾਮ ਹਿਰਦੇ ਵਸਾਈ ਰਹਾਉ। ਕਹਿੰਦੇ ਸਭ ਤੋਂ ਵੱਡੀ ਗੱਲ ਆ ਸੱਤ ਸੰਗਤ ਚਾ ਕੇ ਰਾਮ ਨੂੰ ਹਿਰਦੇ 'ਚ ਵਸਾ ਲੈਣਾ। ਰਾਮ ਕਹਿੰਦੇ ਨੇ ਵਾਹਿਗੁਰੂ ਨੂੰ, ਹਰੀ ਨੂੰ, ਨਿਰੰਕਾਰ ਨੂੰ। ਕਹਿੰਦੇ ਸੰਤ ਸੰਗਤ, ਸੰਤ ਕਹਿੰਦੇ ਨੇ ਜਿਹੜੇ ਪਰਮਾਤਮਾ ਨੂੰ ਮਿਲੇ ਹੁੰਦੇ ਨੇ, ਉਹਨਾਂ ਸਾਧੂਆਂ ਸੰਤਾਂ ਦੀ ਸੰਗਤ, ਪਖੰਡੀਆਂ ਦੀ ਨਹੀਂ, ਉਹ ਸੰਤ ਜਿਹੜੇ ਸਾਨੂੰ ਗੁਰੂ ਨਾਲ ਮਿਲਾ ਦੇਣ, ਪਰਮਾਤਮਾ ਨਾਲ ਮਿਲਾ ਦੇਣ। ਕਹਿੰਦੇ ਸੰਤ ਸੰਗਤ ਰਾਮ ਹਿਰਦੇ ਵਸਾਈ, ਹਿਰਦਾ ਕਹਿੰਦੇ ਨੇ ਮਨ ਨੂੰ, ਜਦੋਂ ਇਹਦੇ 'ਚ ਪਰਮਾਤਮਾ ਵਸ ਜਾਂਦਾ, ਹਿਰਦਾ ਕਿਹਾ ਗਿਆ ਅਤੇ ਹਿਰਦਾ ਵੀ ਕਿਹਾ ਗਿਆ। ਕਹਿੰਦੇ ਫਿਰ ਪਰਮਾਤਮਾ ਨੂੰ ਹਿਰਦੇ 'ਚ ਵਸਾਉਣਾ, ਗੱਲ ਤਾਂ ਇੰਨੀ ਹੋਈ ਹੈ, ਉਹਦਾ ਅੰਤ ਨਹੀਂ ਤੁਸੀਂ ਪਾਉਣਾ।
ਉਹਦਾ ਅੰਤ ਪਾਏ ਪਾਉਣ ਗਏ ਉਹਨਾਂ ਨੂੰ ਬੜੇ ਯੁੱਗ ਲੱਗ ਗਏ ਪਰ ਉਹ ਵਾਰ ਵਾਰ ਜਨਮ 'ਚ ਆਉਂਦੇ ਰਹੇ। ਇਸ ਲਈ ਉਸ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹਨਾਂ ਦੇ ਨਾਂ ਸਾਰਿਆਂ ਦੇ ਲੈ ਕੇ ਸਾਨੂੰ ਸਮਝਾ ਰਹੇ ਨੇ ਸੰਤ ਸੰਗ ਰਾਮ ਰਿਧੇ ਵਸਾਈ। ਕਹਿੰਦੇ ਸਾਧੂਆਂ ਸੰਤਾਂ ਭਗਤਾਂ ਗੁਰਮੁਖਾਂ ਦਾ ਗੁਰੂ ਦਾ ਸੰਗ ਕਰਕੇ ਤੁਸੀਂ ਹਿਰਦੇ 'ਚ ਵਸਾਉਣਾ ਰਹਾਓ। ਹਨੂੰਮਾਨ ਸਰ ਗੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ। ਹਨੂੰਮਾਨ ਰਾਮ ਚੰਦਰ ਦਾ ਸੇਵਕ ਸੀ। ਗਰੜ ਇੱਕ ਪੰਛੀ ਦਾ ਨਾਮ ਹੈ ਜਿਹੜਾ ਕਿ ਇਹਨਾਂ ਦਾ ਮੁਖੀ ਮੰਨਿਆ ਗਿਆ। ਕਹਿੰਦੇ ਇਹਨਾਂ ਨੇ ਵੀ ਸਾਰਿਆਂ ਨੇ ਸੁਰਪਤ ਨਰਪਤ, ਸੁਰਪਤ ਕਹਿੰਦੇ ਇੰਦਰ ਨੂੰ, ਦੇਵਤਿਆਂ ਦਾ ਦੇਵਤਾ ਮੰਨਿਆ ਗਿਆ ਇੰਦਰ। ਨਰਪਤ ਕਹਿੰਦੇ ਰਾਜਿਆਂ ਨੂੰ, ਕਹਿੰਦੇ ਵੱਡੇ ਵੱਡੇ ਰਾਜਿਆਂ ਨੇ ਵੀ ਨਹੀਂ ਤੇਰਾ ਗੁਣ ਇੱਕ ਗੁਣ ਨਹੀਂ ਜਾਣਿਆ, ਨਹੀਂ ਗੁਣ ਜਾਣਾ। ਚਾਰੇ ਵੇਦ ਔਰ ਸਿਮਰਤ ਪੁਰਾਣਾ, ਕਹਿੰਦੇ ਚਾਰੇ ਵੇਦਾਂ ਦੇ ਵਿੱਚ ਵੀ ਤੈਨੂੰ ਕਥਨ ਦਾ ਯਤਨ ਕੀਤਾ। ਔਰ ਸਿਮਰਤ ਪੁਰਾਣਾ, ਸਿਮਰਤੀਆਂ ਦੇ ਵਿੱਚ 27 ਸਿਮਰਤੀਆਂ, 8 ਪੁਰਾਣ, ਕਹਿੰਦੇ ਵੀ ਇਹਨਾਂ ਵਿੱਚ ਵੀ ਤੈਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਤੂੰ ਅੱਖਰਾਂ ਦੇ ਵਿੱਚ ਲਿਖਿਆ ਨਹੀਂ ਜਾ ਸਕਦਾ, ਸ਼ਬਦਾਂ 'ਚ ਤੂੰ ਲਿਖਿਆ ਨਹੀਂ ਜਾ ਸਕਦਾ, ਤੂੰ ਵੱਡਾ। ਇਸ ਲਈ ਚਾਰੇ ਵੇਦ ਔਰ ਸਿਮਰਤ ਪੁਰਾਣਾ ਕਵਲਾ ਪਤ, ਕਵਲਾ ਨਹੀਂ ਜਾਣਾ। ਕਵਲਾ ਪਤ ਕਹਿੰਦੇ ਨੇ ਵਿਸ਼ਨੂੰ ਨੂੰ, ਮਾਇਆ ਦਾ ਪਤੀ ਕਹਿ ਦਿੱਤਾ ਗਿਆ ਇਹਨੂੰ। ਮਾਇਆ, ਕਵਲਾ, ਲਕਸ਼ਮੀ ਇਹਨਾਂ ਨੇ ਵੀ ਕਹਿੰਦੇ ਸਾਰਿਆਂ ਨੇ ਤੇਰਾ ਭੇਤ ਨਹੀਂ ਪਾ ਸਕਿਆ। ਕਹਿ ਕਬੀਰ ਸੋ ਭਰਮੇ ਨਾਹੀਂ ਪੱਗ ਲੱਗ ਰਾਮ ਰਹੇ ਸਰਣਾਈ। ਕਬੀਰ ਕਹਿੰਦਾ ਵੀ ਉਹ ਜੀਵ ਭਰਮ ਖਤਮ ਹੋ ਜਾਂਦਾ ਜਿਹੜਾ ਤੇਰੇ ਚਰਨਾਂ ਨਾਲ ਜੁੜ ਜਾਂਦਾ, ਜਿਹੜਾ ਤੇਰੀ ਸ਼ਰਨ 'ਚ ਆ ਜਾਂਦਾ, ਤੂੰ ਉਹਦਾ ਭਰਮ ਖਤਮ ਕਰ ਦਿੰਦਾ ਇਹ, ਕਿਉਂਕਿ ਦੁਨੀਆਂ ਭਰਮ 'ਚ ਹੈ। ਭਰਮ ਦੇ ਵਿੱਚ ਇਹ ਵੀ ਕਹਿ ਦਿੰਦੇ ਵੀ ਰੱਬ ਨੂੰ ਪਾਇਆ ਨਹੀਂ ਜਾ ਸਕਦਾ, ਪਰ ਇਹਨਾਂ ਨੇ ਪਾਇਆ, ਭਗਤ ਕਬੀਰ ਨੇ ਪਾਇਆ। ਉਹ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਦੀ ਗੱਲ ਕਰ ਰਹੇ ਨੇ, ਇਹਦਾ ਮਤਲਬ ਪਰਮੇਸ਼ਰ ਨੂੰ ਉਹਨੇ ਪਾਇਆ, ਸਾਨੂੰ ਦੱਸ ਰਹੇ ਨੇ ਸ਼ਬਦਾਂ 'ਚ। ਕਹੇ ਕਬੀਰ ਸੋ ਭਰਮ ਹੈ ਨਾਹੀਂ, ਕਹਿੰਦੇ ਉਹ ਭਰਮ ਹੈ, ਭਰਮਣ 'ਚ ਨਹੀਂ ਪੈਂਦਾ, ਵਾਰ ਵਾਰ ਜੂਨਾਂ 'ਚ ਨਹੀਂ ਆਉਂਦਾ, ਜੰਮਣ ਮਰਨ 'ਚ ਨਹੀਂ ਆਉਂਦਾ। ਪੱਗ ਲੱਗ ਰਾਮ ਰਹੇ ਸਰਣਾਈ, ਜਿਹੜੇ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੇ, ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਰਹੇ ਸਰਣਾਈ ਜਿਹੜੇ ਸ਼ਰਨ 'ਚ ਰਹਿੰਦੇ ਨੇ, ਕਿਉਂਕਿ ਜਿਹੜਾ ਵੀ ਉਹਦੀ ਸ਼ਰਨ 'ਚ ਚਲਿਆ ਜਾਂਦਾ ਉਹਦਾ ਸੁਭਾਅ ਹੈ ਪਰਮੇਸ਼ਰ ਦਾ ਵੀ ਉਹਨੂੰ ਉਹ ਕੰਠ ਨਾਲ ਲਾ ਲੈਂਦਾ, ਜਿਹਨੂੰ ਮਾਰੇ ਕਹਿੰਦੇ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਦ ਸੁਆਮੀ ਛੰਦਾ। ਇਹ ਪਰਮੇਸ਼ਰ ਦਾ ਸੁਭਾਅ ਆ, ਜਿਹੜਾ ਵੀ ਉਹਦੀ ਸ਼ਰਨ 'ਚ ਆਉਂਦਾ ਉਹਨੂੰ ਉਹ ਕੰਠ ਨਾਲ ਲਾ ਲੈਂਦਾ। ਇਸ ਕਰਕੇ ਸਾਡਾ ਮਨ ਉਹਦੀ ਸ਼ਰਨ 'ਚ ਨਹੀਂ ਜਾਂਦਾ, ਜਿੰਨਾ ਚਿਰ ਅਸੀਂ ਉਹਦੀ ਸ਼ਰਨ 'ਚ ਨਹੀਂ ਜਾਂਦੇ ਉਨਾ ਚਿਰ ਸਾਨੂੰ ਉਹ ਪਰਮੇਸ਼ਰ ਦਾ ਮਿਲਾਪ ਨਹੀਂ ਹੁੰਦਾ, ਗੁਰੂ ਦਾ ਮਿਲਾਪ ਨਹੀਂ। ਪਹਿਲਾਂ ਤਾਂ ਗੁਰੂ ਦੀ ਸ਼ਰਨ 'ਚ ਆਉਣਾ ਹੁੰਦਾ, ਗੁਰੂ ਤੋਂ ਅੱਗੇ ਪਰਮੇਸ਼ਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਾਨੂੰ ਦੱਸ ਰਹੇ ਨੇ ਵੀ ਉਹਨਾਂ ਗੁਰਮੁਖਾਂ ਨੇ ਭੇਦ ਪਾਇਆ ਪ੍ਰੇਮ ਦੁਆਰਾ, ਜਿਨ੍ਹਾਂ ਨੇ ਤੇਰੇ ਚਰਨਾਂ ਨਾਲ ਜੁੜ ਗਏ, ਜਿਹੜੇ ਸੰਤਾਂ ਦੀ ਸੰਗਤ 'ਚ ਰਹਿ ਗਏ, ਗੁਰਮੁਖਾਂ ਦੀ ਸੰਗਤ ਕਹਿਣ ਤੋਂ ਭਾਵ ਜਿਹੜੇ ਗੁਰੂ ਨਾਲ ਜੋੜ ਦੇਣ, ਜਿਹੜੇ ਪਰਮੇਸ਼ਰ ਨਾਲ ਜੋੜ ਦੇਣ, ਜਿਹੜੇ ਆਪਦੇ ਤੱਕ ਸੀਮਤ ਰੱਖਦੇ ਉਹਨਾਂ ਨੂੰ ਨਹੀਂ ਇੱਥੇ ਭੇ। ਬਾਬਾ ਕਬੀਰ ਜੀ ਵੀ ਦੇਖੋ, ਉਹ ਗਏ ਸ਼ਰਨ ਦੇ ਵਿੱਚ ਰਾਮਾਨੰਦ ਪੰਡਿਤ ਦੇ, ਉਹਨਾਂ ਦੁਆਰਾ ਉਹਨਾਂ ਨੂੰ ਭੇਤ ਆਇਆ, ਇਸ ਲਈ ਉਹ ਸੰਗਤ ਕੀਤੀ, ਸੰਤ ਸੰਗ ਰਾਮ ਰਿਧੇ ਵਸਾਈ। ਇਹ ਰਹਾਓ ਦੀ ਪੰਕਤੀ ਹੈ। ਆਓ ਅੱਜ ਜੋ ਸੰਗਰਾਂਦ ਦਾ ਦਿਹਾੜਾ, ਬਹੁਤ ਸਾਰੇ ਜੀਵ ਇਸ ਦਿਨ ਇਕੱਤਰ ਹੁੰਦੇ ਨੇ, ਕਿਉਂਕਿ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਕਿ ਜੀਵ ਇੱਕ ਦਿਨ ਇਕੱਠੇ ਹੁੰਦੇ ਸੀ, ਉਹ ਮੰਨਦੇ ਸੀ ਵੀ ਇਹ ਸ਼ੁਭ ਦਿਨ ਆ, ਪਰ ਗੁਰਬਾਣੀ 'ਚ ਇਹ ਨਹੀਂ ਲਿਖਿਆ ਹੋਇਆ। ਗੁਰਬਾਣੀ 'ਚ ਇਹ 12 ਮਹਾਂ 'ਚ ਭਰਮ ਦਾ ਖੰਡਨ ਕੀਤਾ ਹੋਇਆ ਇਸ ਗੱਲ ਦਾ। ਉਹ ਕਹਿੰਦੇ ਵੀ ਸਭੈ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ, ਜਿਨ੍ਹਾਂ 'ਤੇ ਵਾਹਿਗੁਰੂ ਦੀ ਨਦਰ ਹੋ ਜਾਂਦੀ ਆ ਉਹਨਾਂ ਵਾਸਤੇ ਸਾਰੇ ਦਿਨ ਇੱਕੋ ਜਿਹੀ ਆ। ਇਸ ਲਈ ਇਹ

ਜੀਵ ਜਗਿਆਸੂ ਇਸ ਰਸਤੇ 'ਤੇ ਚੱਲੇ ਉਹਨਾਂ ਦੇ ਅੰਦਰ ਸੰਗਤ 'ਚ ਆ ਕੇ ਪ੍ਰੇਮ ਅਮਾੜਾ, ਉਹ ਪਰਮੇਸ਼ਰ ਦਾ ਪ੍ਰੇਮ ਪੈਦਾ ਹੋ ਗਿਆ, ਉਹਨੂੰ ਮਿਲਣ ਦੀ ਚਾਹਨਾ ਪੈਦਾ ਹੋ ਜਾਣੀ। ਇਹ ਬਹੁਤ ਵੱਡੀ ਗੱਲ ਹੈ, ਪ੍ਰੇਮ ਪੈਦਾ ਹੋਣਾ ਪਰਮੇਸ਼ਰ ਨੂੰ ਮਿਲਣ ਦੀ, ਅੰਦਰ ਤ੍ਰਿਸ਼ਨਾ ਇਹ ਪੈਦਾ ਹੋ ਜਾਣੀ, ਕਿਉਂਕਿ ਸਾਡੇ ਅੰਦਰ ਮਾਇਆ ਦੀ ਤ੍ਰਿਸ਼ਨਾ। ਇਹ ਪਰਮੇਸ਼ਰ ਦਾ ਪ੍ਰੇਮ ਪੈ ਜਾਣਾ ਅਤੇ ਹਰ ਵੇਲੇ ਇੱਕ ਮਨ ਦੇ ਵਿੱਚ ਰਹਿਣਾ ਵੀ ਕੋਈ ਮੈਨੂੰ ਮਿਲਾਵੇ ਜਾਂ ਮੈਨੂੰ ਕੋਈ ਪ੍ਰੀਤਮ ਦੀ ਗੱਲ ਸੁਣਾਵੇ। ਅਸਨ ਪ੍ਰੇਮ ਅਮਾੜ ਆ, ਕਿਉਂ ਕਿਵੇਂ ਮਿਲੀਏ ਹਰ ਜਾਏ, ਕਿਵੇਂ ਪਰਮਾਤਮਾ ਨੂੰ ਮਿਲੀਏ, ਇਹ ਸਵਾਲ ਕਰਤਾ ਪਹਿਲਾਂ। ਅੱਗੇ ਹੁਣ ਦੱਸਣਗੇ ਮਿਲਦਾ ਕਿਵੇਂ ਆ। ਕਹਿੰਦੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੈ ਮਾਏ। ਹੁਣ ਕਹਿੰਦੇ ਮੇਰੇ ਮਨ ਅਤੇ ਤਨ ਦੇ ਵਿੱਚ ਬਹੁਤ ਪਿਆਸ ਹੈ, ਕਣੀ ਦਾ ਮਤਲਬ ਬਹੁਤ ਜ਼ਿਆਦਾ, ਕੋਈ ਆਣ ਮਿਲਾਵੈ ਮਾਏ। ਹੇ ਮਾਏ ਮੇਰੀ ਮਾਂ, ਕੋਈ ਮੈਨੂੰ ਆ ਕੇ ਪਰਮੇਸ਼ਰ ਨਾਲ ਮਿਲਾ ਦੇਵੇ। ਮਨ ਤਨ ਪਿਆਸ ਦਰਸ਼ਨ ਕਣੀ। ਹੁਣ ਪਿਆਸ ਜਿਵੇਂ ਆਪਾਂ ਦੇਖਦੇ ਹਾਂ ਤਨ ਨੂੰ ਪਿਆਸ ਲੱਗਦੀ ਆ ਨਾ ਪਾਣੀ ਦੀ, ਅਤੇ ਸਾਨੂੰ ਉਹ ਪਿਆਸ ਪਾਣੀ ਨਾਲ ਹੀ ਬੁਝੂਗੀ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਜਿਸ ਬੰਦੇ ਨੂੰ ਪਿਆਸ ਲੱਗੀ ਹੋਵੇ ਉਹਨੂੰ ਹੋਰ ਪਦਾਰਥ ਦੇਈ ਜਾਓ, ਉਹ ਕਹੂਗਾ ਮੈਨੂੰ ਪਾਣੀ ਦਿਓ ਪਹਿਲਾਂ। ਇਸ ਕਰਕੇ ਪਿਆਸ ਦਾ ਮਤਲਬ ਇੱਥੇ ਦਰਸ਼ਨਾਂ ਦੀ ਪਿਆਸ। ਜਿਵੇਂ ਪਾਣੀ ਨਾਲ ਤਨ ਦੀ ਪਿਆਸ ਬੁਝਦੀ ਆ, ਇਵੇਂ ਮਨ ਦੇ ਵਿੱਚ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਕਿਤੇ, ਫਿਰ ਉਹ ਦਰਸ਼ਨ ਕਰਕੇ ਹੀ ਬੁਝਦੀ ਆ। ਅਤੇ ਹੁੰਦੇ ਵੀ ਆ ਜਿਹਦੇ ਅੰਦਰ ਪਿਆਸ ਲੱਗ ਜਾਵੇ, ਪਰ ਇਹ ਪਿਆਸ ਪੈਦਾ ਨਹੀਂ ਹੁੰਦੀ, ਕਿਉਂਕਿ ਸਤ ਸੰਗਤ 'ਚ ਆ ਕੇ ਇਹ ਪਿਆਸ ਪੈਦਾ ਹੁੰਦੀ ਹੈ। ਸਾਨੂੰ ਵਾਰ ਵਾਰ ਵਾਰ ਵਾਰ ਗੁਰਬਾਣੀ ਦੁਆਰਾ ਪਰਮੇਸ਼ਰ ਪ੍ਰਭੂ ਦੀ ਗੱਲ ਸੁਣਾਈ ਜਾਂਦੀ, ਸਾਡੇ ਪਤੀ ਪਰਮੇਸ਼ਰ ਦੀ, ਅਤੇ ਸਾਡੇ ਅੰਦਰ ਇਹ ਪ੍ਰੇਮ ਪੈਦਾ ਹੁੰਦਾ। ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ, ਮੈਨੂੰ ਕੋਈ ਮਿਲਾ ਦੇਵੇ, ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਫਿਰ ਸਾਨੂੰ ਦੱਸ ਰਹੇ ਨੇ ਵੀ ਇਹਦੇ ਵਿੱਚ ਤੁਹਾਡੀ ਸਹਾਇਤਾ ਕੌਣ ਕਰੂਗਾ, ਕਿਵੇਂ ਤੁਸੀਂ ਪਰਮਾਤਮਾ ਨੂੰ ਮਿਲ ਸਕਦੇ ਹੋ। ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੇ ਲਾਗਾਂ ਪਾਏ। ਹੁਣ ਕਹਿੰਦੇ ਵੀ ਜਿਹੜਾ ਸੰਤ ਹੁੰਦਾ ਹੈ, ਪਹਿਲਾਂ ਬਾਬਾ ਕਬੀਰ ਜੀ ਨੇ ਵੀ ਅੱਜ ਦੇ ਮੁੱਖ ਭਾਗ ਸੰਤਾਂ ਦੀ ਗੱਲ ਕੀਤੀ ਹੈ। ਹੁਣ ਕਹਿੰਦੇ ਐਸੇ ਸੰਤ ਸਾਧੂ ਜਿਹੜੇ ਕਿ ਉਸ ਪਰਮੇਸ਼ਰ ਨਾਲ ਜੁੜੇ ਹੋਏ ਨੇ, ਉਹ ਸਹਾਇਤਾ ਕਰਦੇ ਨੇ ਸਾਡੀ, ਸਾਨੂੰ ਇਸ ਮਾਰਗ 'ਤੇ ਤੋਰਦੇ ਨੇ, ਕਿਉਂਕਿ ਉਹ ਇਸ ਮਾਰਗ 'ਤੇ ਚੱਲ ਕੇ ਮੰਜ਼ਿਲ 'ਤੇ ਪਹੁੰਚੇ ਹੁੰਦੇ ਨੇ। ਸੰਤ ਉਹਨਾਂ ਨੂੰ ਕਹਿੰਦੇ ਨੇ, ਸੰਤ ਸਹਾਈ ਉਹ ਸਹਾਇਤਾ ਕਰਦੇ ਨੇ ਪ੍ਰੇਮ ਕੇ, ਉਹ ਪ੍ਰੇਮ ਦੁਆਰਾ ਸਾਨੂੰ ਪ੍ਰੇਮ ਭਗਤੀ ਸਿਖਾਉਂਦੇ ਨੇ, ਉਹ ਆਪ ਪ੍ਰੇਮ 'ਚ ਹੁੰਦੇ ਨੇ ਅਤੇ ਸਾਨੂੰ ਵੀ ਪ੍ਰੇਮ 'ਚ ਭਗਤੀ ਕਰਨੀ ਸਿਖਾ ਦਿੰਦੇ। ਹੋ ਤਿਨ ਕੇ ਲਾਗਾਂ ਪਾ, ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ, ਕਹਿਣ ਤੋਂ ਭਾਵ ਨਮਸਕਾਰ ਕਰਦਾ ਉਹਨਾਂ ਨੂੰ ਜਿਹੜੇ ਮੈਨੂੰ ਮੇਰੇ ਪ੍ਰੀਤਮ ਦੇ ਨਾਲ ਜੋੜ ਦੇਣ, ਜਿਹੜੇ ਇਸ ਰਸਤੇ 'ਤੇ ਮੈਨੂੰ ਤੋਰ ਦੇਣ, ਇਸ ਰਸਤੇ ਦਾ ਕੋਈ ਭੇਤ ਹੀ ਦੇ ਦੇਵੇ। ਸੋ ਗੁਰਬਾਣੀ 'ਚ ਇਸ ਰਸਤੇ ਦਾ ਭੇਤ ਦਿੱਤਾ ਗਿਆ, ਜਿਸਨੂੰ ਪੰਥ ਕਿਹਾ ਗਿਆ, ਪ੍ਰੇਮ ਦਾ ਮਾਰਗ ਜਿਸਨੂੰ ਕਿਹਾ ਗਿਆ, ਜਿਹਨੂੰ ਮਰ ਕੇ ਸੰਤ ਕੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਇਸ ਲਈ ਵੱਡੇ ਭਾਗ ਜਦੋਂ ਹੁੰਦੇ ਨੇ ਉਦੋਂ ਅਸੀਂ ਇਸ ਮਾਰਗ 'ਤੇ ਚੱਲਦੇ ਹਾਂ। ਸੰਤ ਸਹਾਈ ਇਹਦੇ ਵਿੱਚ ਸਾਡੇ ਗੁਰਮੁਖ ਜਨ ਸਖੀਆਂ ਸਹੇਲੀਆਂ ਵੀ ਗੁਰਬਾਣੀ 'ਚ ਕਿਹਾ ਗਿਆ ਉਹਨਾਂ ਨੂੰ, ਉਹ ਸਾਡੀ ਸਹਾਇਤਾ ਕਰਦੀਆਂ, ਉਹ ਸਾਡੇ ਅੰਦਰ ਪ੍ਰੇਮ ਪੈਦਾ ਕਰਦੀਆਂ। ਬਿਣ ਪ੍ਰਭ ਕਿਉਂ ਸੁੱਖ ਪਾਈ ਹੈ ਦੂਜੀ ਨਾਹੀਂ ਜਾਏ। ਪਰਮੇਸ਼ੁਰ ਤੋਂ ਬਿਨਾਂ ਦੁਨੀਆਂ ਦੇ ਵਿੱਚ ਤੁਹਾਨੂੰ ਕੋਈ ਸੁੱਖ ਨਹੀਂ ਦੇ ਸਕਦਾ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ। ਜਦੋਂ ਅਸੀਂ ਸੁੱਖਾਂ ਲਈ ਭੱਜਦੇ ਹਾਂ ਤਾਂ ਸਾਨੂੰ ਦੁੱਖ ਖੜੇ ਹੋ ਜਾਂਦੇ ਨੇ। ਸੇਵ ਕਰੇ ਜਨ ਜਨ ਕੀ, ਫਿਰ ਅਸੀਂ ਕਿਸੇ ਦੂਜੇ ਦੀ ਕਿਸੇ ਦੀ ਮਥਾਜੀ ਕਰਦੇ ਹਾਂ ਵੀ ਸਾਨੂੰ ਇਹ ਤੋਂ ਸੁੱਖ ਮਿਲ ਜੂ, ਸਾਨੂੰ ਇਹ ਤੋਂ ਸੁੱਖ ਮਿਲ ਜੂ। ਸੁੱਖ ਮਿਲਦਾ ਨਹੀਂ, ਅਖੀਰ ਨੂੰ ਕੋਈ ਨਾ ਕੋਈ ਕਾਰਨ ਬਣਦਾ, ਸਾਨੂੰ ਦੁੱਖ ਖੜਾ ਹੋ ਜਾਂਦਾ। ਇਸ ਕਰਕੇ ਸੁੱਖ ਬਿਨ ਪ੍ਰਭ ਕਿਉਂ ਸੁੱਖ ਪਾਈ ਹੈ। ਪਰਮੇਸ਼ੁਰ ਨੇ ਜੁੜਨ ਤੋਂ ਬਿਨਾਂ, ਗੁਰੂ ਦੇ ਜੁੜਨ ਤੋਂ ਬਿਨਾਂ ਇਸ ਦੁਨੀਆਂ ਦੇ ਵਿੱਚ ਕਿਸੇ ਨੂੰ ਸੁੱਖ ਨਹੀਂ ਹੈਗਾ। ਇਸ ਕਰਕੇ ਸੁੱਖ ਜਿਹੜਾ ਹੈ ਇਹ ਸੰਸਾਰੀ ਸੁੱਖ ਭਾਵੇਂ ਕਿੰਨਾ ਮਰਜ਼ੀ ਹੋਵੇ, ਇਸ ਕਰਕੇ ਸਾਡਾ ਮਨ ਅੰਦਰੋਂ ਦੁਖੀ ਰਹਿੰਦਾ। ਕਈ ਵਾਰੀ ਵੱਡੇ ਵੱਡੇ ਜਿਹੜੇ ਲੋਕ ਨੇ ਨਾ, ਜਿਹਨਾਂ ਨੂੰ ਅਸੀਂ ਦੇਖਦੇ ਹਾਂ, ਅਸੀਂ ਜਿਹਨੂੰ ਦੇਖ ਕੇ ਅਸੀਂ ਵੀ ਦੌੜ ਲਾਈ ਹੋਈ ਹੈ ਵੱਡੇ ਬਣਨ ਦੀ, ਗੁਰਬਾਣੀ 'ਚ ਮਹਾਰਾਜ ਕਹਿੰਦੇ ਵੀ ਉਹ ਬੜੇ ਦੁਖੀ ਆ, ਤੁਸੀਂ ਐਵੇਂ ਹੀ ਦੂਰੋਂ ਹੀ ਲੱਗਦਾ ਚਮਕਦੇ। ਕਹਿੰਦੇ ਵੱਡੇ ਵੱਡੇ ਜੋ ਦੀਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਉਹਨਾਂ ਦੇ ਅੰਦਰ ਚਿੰਤਾ ਦਾ ਰੋਗ ਆ, ਸਾਰੀ ਦਿਹਾੜੀ ਚਿਤਵਣੀ ਲੱਗੀ ਰਹਿੰਦੀ ਹੈ। ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਨ ਰਾਮ ਲਿਵ ਲਾਈ। ਅਸਲੀ ਤਾਂ ਉਹ ਵੱਡਾ ਹੈ ਦੁਨੀਆਂ ਜਿਹਨੇ ਪਰਮੇਸ਼ੁਰ ਨਾਲ ਲਿਵ ਜੋੜ ਲਈ। ਬਿਣ ਪ੍ਰਭ ਕਿਉਂ ਸੁੱਖ ਪਾਈ ਹੈ, ਦੁਨੀਆਂ 'ਚ ਸੁੱਖ ਨਹੀਂ ਮਿਲਣਾ। ਇਸ ਕਰਕੇ ਜਿਹਨੂੰ ਗਿਆਨ ਹੋ ਜਾਂਦਾ ਉਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਰਮ ਕਰਦਿਆਂ ਹੋਇਆਂ ਧਰਮ ਦ੍ਰਿੜ ਕਰਦਾ, ਉਹ ਪਰਮੇਸ਼ੁਰ ਨਾਲ ਜੁੜ ਜਾਂਦਾ, ਵਾਹਿਗੁਰੂ ਨਾਲ ਜੁੜ ਜਾਂਦਾ, ਉਹ ਗੁਰੂ ਨਾਲ ਜੁੜ ਜਾਂਦਾ, ਉਹ ਸੰਗਤ ਕਰਦਾ। ਨਹੀਂ ਤਾਂ ਬੰਦਾ ਕਹਿ ਦਿੰਦਾ ਮੇਰੇ ਕੋਲ ਟਾਈਮ ਕਿੱਥੇ ਸੰਗਤ 'ਚ ਆਉਣ ਦਾ, ਕਿਉਂਕਿ ਉਹਨੂੰ ਪਿਆਸ ਹੀ ਨਹੀਂ ਹੈਗੀ।

ਸੰਗਤ ਚ ਆ ਕੇ ਹੀ ਇਹ ਪਿਆਸ ਬੁੱਝਦੀ ਹੈ। ਇਸ ਕਰਕੇ ਜਿਹਦੇ ਕੋਲੇ ਟਾਈਮ ਹੀ ਨਹੀਂ ਹੈਗਾ ਉਹਦੀ ਪਿਆਸ ਪੈਦਾ ਹੀ ਨਹੀਂ ਹੁੰਦੀ। ਪਹਿਲੀ ਗੱਲ ਤਾਂ ਕਿਉਂਕਿ ਜਿੰਨਾ ਚਿਰ ਸੰਗਤ 'ਚ ਨਹੀਂ ਆਉਂਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਗੱਲਾਂ ਦਾ, ਸਾਡੀ ਜ਼ਿੰਦਗੀ ਲੰਘ ਜਾਂਦੀ ਹੈ ਕਈ ਵਾਰੀ ਸਾਰੀ ਹੋਈ। ਜਿੰਨਾ ਚਿਰ ਅਸੀਂ ਸੰਗਤ 'ਚ ਨਹੀਂ ਆਉਂਦੇ ਮਹਾਰਾਜ ਕਹਿੰਦੇ ਉਨਾ ਚਿਰ ਤੁਹਾਨੂੰ ਕੋਈ ਦੂਜੀ ਜਗ੍ਹਾ ਹੈ ਨਹੀਂ ਜਿੱਥੇ ਤੁਸੀਂ ਜਾਓਗੇ ਜਿੱਥੇ ਸੁੱਖ ਮਿਲ ਜੂਗਾ। ਬਿਣ ਪ੍ਰਭ ਕਿਉਂ ਸੁੱਖ ਪਾਈਆ ਦੂਜੀ ਨਾ ਹੀ ਜਾਏ। ਕਹਿੰਦੇ ਦੇਖ ਲਓ ਦੁਨੀਆਂ 'ਚ ਕਿਤੇ ਭੱਜ ਕੇ ਕਿਤੇ ਸੁੱਖ ਮਿਲ ਗਿਆ ਹੋਵੇ। ਇਸ ਲਈ ਸੁੱਖ ਨਾ ਹੀ ਬਹੁਤੇ ਧਨ ਖਾਟੇ, ਜੇ ਅਸੀਂ ਕਹੀਏ ਸੰਸਾਰ ਦਾ ਧਨ ਬਹੁਤ ਆਜੂਗਾ ਸੁੱਖ ਮਿਲ ਜੂਗਾ, ਕਹਿੰਦੇ ਨਹੀਂ ਮਿਲਣਾ। ਸੁੱਖ ਨਾ ਹੀ ਪੇਖੇ ਨਿਤ ਨਾਟੇ, ਜੇ ਕੋਈ ਵਾਰ ਜੀਵ ਸੁੱਖਾਂ ਲਈ ਨਾਟਕ ਚਾਟਕ ਜੋ ਫਿਲਮਾਂ ਵਗੈਰਾ ਦੇਖਦਾ ਕਹਿੰਦੇ ਇਹਦੇ ਨਾਲ ਵੀ ਸੁੱਖ ਨਹੀਂ ਮਿਲਦਾ। ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਕਈ ਵਾਰ ਅਸੀਂ ਇੱਕ ਦੇਸ਼ ਤੋਂ ਦੂਜੇ ਦੇਸ਼ 'ਚ ਕਮਾਈ ਕਰਨ ਲਈ ਜਾਂਦੇ ਹਾਂ ਵੀ ਉੱਥੋਂ ਧਨ ਕਮਾਵਾਂਗੇ ਉਦੋਂ ਬਾਅਦ ਸੁੱਖ ਲਵਾਂਗੇ, ਸੁੱਖ ਕਹਿੰਦੇ ਐਂ ਵੀ ਨਹੀਂ ਮਿਲਿਆ ਲੋਕਾਂ ਨੂੰ। ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ, ਸਾਰੇ ਸੁੱਖਾਂ ਦਾ ਹਰੀ ਦੇ ਗੁਣ ਗਾਉਣੇ, ਵਾਹਿਗੁਰੂ ਦੇ ਗੁਣ ਗਾਉਣੇ, ਵਾਹਿਗੁਰੂ ਦਾ ਸਿਮਰਨ ਕਰਨਾ, ਬੰਦਗੀ ਕਰਨੀ, ਭਗਤੀ ਕਰਨੀ, ਇਹ ਦੂਜੀ ਨਾ ਹੀ ਜਾਏ। ਕੋਈ ਹੋਰ ਦੂਜਾ ਹੈ ਨਹੀਂ ਗਾ ਜਿਹਦੇ ਕੋਲ ਤੁਸੀਂ ਜਾ ਕੇ ਸੁੱਖ ਪਾ ਲਓਗੇ। ਜਿੰਨੀ ਚ ਆਖਿਆ ਪ੍ਰੇਮ ਰਸ ਚੇ ਤ੍ਰਿਪਤ ਰਹੇ ਅਗਾਏ, ਕਹਿੰਦੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਪ੍ਰੇਮ ਦਾ ਰਸ ਚੱਕ ਲਿਆ, ਪ੍ਰੇਮ ਰਸ, ਨਾਮ ਰਸ, ਹਰ ਰਸ, ਬ੍ਰਹਮ ਰਸ, ਅੰਮ੍ਰਿਤ ਰਸ, ਇਹ ਗੁਰਬਾਣੀ ਸ਼ਬਦ ਆਉਣਗੇ, ਇੱਕੋ ਗੱਲ ਹੈ। ਜਦੋਂ ਸਾਡੀ ਸੁਰਤੀ ਸ਼ਬਦ ਨਾਲ ਜੁੜਦੀ ਆ, ਸ਼ਬਦ ਨਾਲ ਜੁੜਨ ਤੋਂ ਬਾਅਦ ਇੱਕ ਰਸ ਪੈਦਾ ਹੁੰਦਾ, ਉਸ ਨੂੰ ਅੰਮ੍ਰਿਤ ਰਸ ਕਹਿੰਦੇ ਨੇ, ਹਰ ਰਸ ਕਹਿੰਦੇ ਨੇ, ਹਰੀ ਦਿੰਦਾ, ਕੋਈ ਬੰਦਾ ਨਹੀਂ ਦੇ ਸਕਦਾ। ਜਿੰਨੀ ਚਾਖਿਆ ਪ੍ਰੇਮ ਰਸ, ਇਹ ਪਰਮੇਸ਼ੁਰ ਦਿੰਦਾ, ਕੋਈ ਬੰਦੇ ਤੋਂ ਨਹੀਂ ਮਿਲਦਾ ਕਿਸੇ ਕੋਲੋਂ ਇਹ ਰਸ। ਇਹ ਸੰਸਾਰ ਦੇ ਰਸ ਜਿਹੜੇ ਨੇ ਇਹਦੇ 'ਚ ਸਾਡਾ ਮਨ ਪਿਆ ਹੋਇਆ, ਜਿੰਨਾ ਚਿਰ ਇਹ ਰਸਾਂ ਤੋਂ ਸਾਡਾ ਮਨ ਉਪਰਾਮ ਨਹੀਂ ਹੁੰਦਾ, ਓਨਾ ਚਿਰ ਸਾਡੇ ਅੰਦਰ ਇਹ ਪ੍ਰੇਮ ਰਸ ਪੈਦਾ ਨਹੀਂ ਹੁੰਦਾ। ਜਿਹਨੂੰ ਮਹਾਰਾਜ ਕਹਿੰਦੇ ਇਹ ਰਸ ਛਾਡਾ ਉਹ ਰਸ ਨਹੀਂ ਆਵਾ, ਇਹ ਰਸ ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਕਹਿੰਦੇ ਜਦੋਂ ਇਹ ਰਸ ਛੱਡੋਗੇ ਉਦੋਂ ਉਹ ਰਸ ਆਊਗਾ। ਇਸ ਲਈ ਜਿੰਨਾ ਚਾਖਿਆ ਪ੍ਰੇਮ ਰਸ, ਜਿੰਨਾ ਨੇ ਤੇਰੀ ਭਗਤੀ ਕੀਤੀ, ਪ੍ਰੇਮਾ ਭਗਤੀ ਕੀਤੀ, ਪ੍ਰੇਮ ਰਸ ਚਾਖਿਆ, ਸੇ ਤ੍ਰਿਪਤ ਰਹੇ ਅਗਾਏ, ਉਹ ਤ੍ਰਿਪਤ ਹੋ ਜਾਂਦੇ ਨੇ, ਉਹ ਸ਼ਾਂਤ ਹੁੰਦੇ ਉਹਨਾਂ ਦੇ ਮਨ। ਤ੍ਰਿਪਤ ਤ੍ਰਿਸ਼ਨਾ, ਤ੍ਰਿਸ਼ਨਾ ਦਾ ਉਲਟ ਸ਼ਬਦ ਹੈ ਤ੍ਰਿਪਤ। ਤ੍ਰਿਸ਼ਨਾ 'ਚ ਸ਼ਾਂਤ ਨਹੀਂ ਹੈਗੀ। ਜਿਨ੍ਹਾਂ ਦੇ ਅੰਦਰ ਪਦਾਰਥਾਂ ਦੀ ਤ੍ਰਿਸ਼ਨਾ ਲੱਗੀ ਆ, ਸੰਸਾਰ ਦੀ ਤ੍ਰਿਸ਼ਨਾ ਲੱਗੀ ਹੋਈ ਆ, ਇਹ ਜਿਹੜੀ ਤ੍ਰਿਸ਼ਨਾ ਹੈ ਇਹਨੂੰ ਅਗਨ ਕਿਹਾ ਗਿਆ ਗੁਰਬਾਣੀ 'ਚ। ਹੁਣ ਜਿਹੜੀ ਇਹ ਤ੍ਰਿਸ਼ਨਾ ਇਹ ਜਿਵੇਂ ਅੱਗ ਪਾਣੀ ਨਾਲ ਬੁੱਝਦੀ ਆ, ਇਵੇਂ ਇਹ ਤ੍ਰਿਸ਼ਨਾ ਕਹਿੰਦੇ ਇਹ ਪ੍ਰੇਮ ਰਸ ਨਾਲ ਬੁੱਝਦੀ ਹੈ, ਅੰਮ੍ਰਿਤ ਜਲ ਵੀ ਇਹਨੂੰ ਗੁਰਬਾਣੀ 'ਚ ਕਿਹਾ ਗਿਆ, ਕਿਰਪਾ ਜਲ ਦੇ ਉਹ ਹਰਨ ਹੈ। ਇਸ ਕਰਕੇ ਤ੍ਰਿਪਤ ਰਹੇ ਅਗਾਏ, ਜਿਨ੍ਹਾਂ ਦੀ ਇਹ ਤ੍ਰਿਸ਼ਨਾ ਰੂਪੀ ਅੱਗ ਪ੍ਰੇਮ ਰਸ ਦੇ ਨਾਲ, ਅੰਮ੍ਰਿਤ ਰਸ ਦੇ ਨਾਲ ਬੁੱਝ ਗਈ ਆ, ਅੰਮ੍ਰਿਤ ਜਲ ਨਾਲ ਬੁੱਝ ਗਈ ਆ, ਮਹਾਰਾਜ ਕਹਿੰਦੇ ਉਹ ਤ੍ਰਿਪਤ ਹੋ ਗਏ, ਉਹ ਅਗਾਏ, ਉਹ ਰੱਜ ਗਏ। ਨਹੀਂ ਬੰਦਾ ਰੱਜਦਾ ਨਹੀਂ ਗਾ, ਇਸ ਕਰਕੇ ਮਨ ਰੱਜਦਾ ਹੈ, ਤਨ ਦੇ ਰੱਜਣ ਦੀ ਗੱਲ ਨਹੀਂ ਇੱਥੇ ਚੱਲਦੀ। ਮਨ ਦੀ ਭੁੱਖ ਹੈ, ਮਨ ਦੀ ਭੁੱਖ ਵੱਖਰੀ, ਮਨ ਦਾ ਸਾਰਾ ਖੇਲ ਵੱਖਰਾ, ਤਨ ਦਾ ਸਾਰਾ ਖੇਲ ਵੱਖਰਾ। ਇਸ ਲਈ ਅਸੀਂ ਮਨ ਬਾਰੇ ਜਾਣਦੇ ਨਹੀਂ, ਅਸੀਂ ਤਨ ਬਾਰੇ ਜਾਣਦੇ ਹਾਂ, ਅਸੀਂ ਤਨ ਲਈ ਉਹ ਲੱਗੇ ਰਹਿੰਦੇ ਸਾਰੀ ਦਿਹਾੜੀ, ਸਾਰੀ ਉਮਰ। ਤਨ ਦੂਜਾ ਹੈ, ਦੂਜੀ ਨਾ ਹੀ ਜਾਏ, ਇਹਦੇ ਲਈ ਅਸੀਂ ਕਰਦੇ ਹਾਂ ਤਾਂ ਦੂਜੀ ਨਾ ਹੀ ਜਾਏ। ਆਪਦੇ ਲਈ ਅਸੀਂ ਕੀ ਕਰਦੇ ਹਾਂ, ਮਨ ਲਈ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀਤਾ। ਇਸ ਕਰਕੇ ਜਿਵੇਂ ਅਸੀਂ ਬਾਹਰ ਤਨ ਲਈ ਦਿਹਾੜੀ ਲਾਉਂਦੇ ਹਾਂ, ਕੋਈ ਵੀ ਕਿਰਤ ਕਰਦੇ ਹਾਂ, ਮਨ ਲਈ ਵੀ ਕਿਰਤ ਕਰਨੀ ਹੁੰਦੀ ਆ। ਹਰ ਹਰ ਨਿਤ ਜਪੋ ਜੀਓ, ਲਾਹਾ ਖੱਟੋ ਦਿਹਾੜੀ। ਇਸ ਲਈ ਜਿੰਨੇ ਵੀ ਅਸੀਂ ਗੁਰੂ ਦੀ ਹਜ਼ੂਰੀ 'ਚ ਆਉਂਦੇ ਹਾਂ, ਫਿਰ ਗੁਰੂ ਸਾਨੂੰ ਇਹ ਸਿੱਖਿਆ ਦਿੰਦਾ। ਕਹਿੰਦੇ ਜਿੰਨੀ ਚ ਆਖਿਆ ਪ੍ਰੇਮ ਰਸ ਤ੍ਰਿਪਤ ਰਹੇ ਅਗਾਏ, ਕਹਿੰਦੇ ਉਹ ਸੁਖੀ ਹੋ ਗਏ ਇਸ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਇਹ ਕਰਮ ਕੀਤਾ। ਅਸੀਂ ਮਹੀਨਾ ਸੰਗਰਾਂਦ ਤਾਂ ਮਨਾ ਲੈਣੀ ਹੈ, ਸੰਗਰਾਂਦ ਚੜ੍ਹ ਜਾਣੀ ਹੈ, ਅਗਲੀ ਆ ਜਾਣੀ ਹੈ, ਮੱਥੇ ਟੇਕ ਲੈਣੇ ਆ, ਪਰ ਸਿੱਖਿਆ ਨਹੀਂ ਲੈ ਕੇ ਜਾਣੀ। ਸਿੱਖਿਆ ਆ ਹੈ ਵੀ ਤੁਸੀਂ ਆਹ ਕੰਮ ਕਰੋਗੇ ਤਾਂ ਤੁਹਾਨੂੰ ਸੁੱਖ ਮਿਲਣਾ, ਨਹੀਂ ਸੁੱਖ ਨਹੀਂ ਮਿਲਣਾ। ਇਹ ਨਾ ਹੋ ਵੀ ਅਸੀਂ ਇੱਕ ਭਰਮ 'ਚ ਹੀ ਰਹਿ ਜਾਈਏ ਕਿਤੇ। ਮਹਾਰਾਜ ਕਹਿੰਦੇ ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਹੁਣ ਕਹਿੰਦੇ ਵਿਧੀ ਦੱਸ ਰਹੇ ਨੇ ਕਿਵੇਂ ਪਰਮਾਤਮਾ ਨਾਲ ਮਿਲਿਆ ਜਾਊਗਾ। ਕਹਿੰਦੇ ਆਪ ਤਿਆਗ, ਆਪਾ ਭਾਵ ਹਉਮੈ, ਹਉਮੈ ਨੂੰ ਛੱਡ, ਹਉਮੈ ਨੂੰ ਛੱਡ ਕੇ ਬੇਨਤੀਆਂ ਕਰ ਵਾਹਿਗੁਰੂ ਅੱਗੇ। ਜਿਵੇਂ ਸਦਨਾ ਜੀ ਨੇ ਬੇਨਤੀ ਕੀਤੀ, ਮੈਂ ਨਹੀਂ ਕੁਛ ਹਉ ਨਹੀਂ ਕੁਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਾ ਸਦਨਾ ਜਨ ਤੋਰਾ। ਜਦੋਂ ਅਸੀਂ ਆਪਾ ਭਾਵ ਖਤਮ ਕੇ ਵੀ ਮੇਰਾ ਕੋਈ ਹੈ ਨਹੀਂ ਗਾ ਇੱਥੇ ਦੁਨੀਆਂ 'ਚ, ਬਸ ਤੂੰ ਹੀ ਹੈ ਇੱਕ ਮੇਰਾ ਸਹਾਰਾ, ਉਸ ਪਰਮੇਸ਼ੁਰ 'ਤੇ ਭਰੋਸਾ ਆਊਗਾ, ਫਿਰ ਸਹਾਰਾ ਅਸੀਂ ਕਹਾਂਗੇ ਵੀ ਤੂੰ ਹੀ ਹੈ, ਨਹੀਂ ਤਾਂ ਅਸੀਂ ਦੂਜੇ ਦੀ ਆਸ ਰੱਖਦੇ ਹਾਂ। ਤਾਂ ਕਰਕੇ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਆਪ ਤਿਆਗ, ਆਪਾਂ ਭਾਵ ਹਉਮੈ ਖਤਮ ਕਰਕੇ ਸ਼ਰਨ 'ਚ ਆ ਜਾ, ਬੇਨਤੀ ਕਰ, ਤੂੰ ਅਰਦਾਸ ਕਰ,
ਕਿ ਲਿਹੋ ਪ੍ਰਭੂ ਲੜ ਲਾਏ, ਹੇ ਵਾਹਿਗੁਰੂ ਨੂੰ ਆਪਣੇ ਲੜਨ ਨਾਲ ਲਾ ਲਾ। ਹੁਣ ਲੜਨ ਨਾਲ ਲਾ ਲੈਂਦਾ ਕਦੋਂ ਲਾਉਂਦਾ, ਜਦੋਂ ਅਸੀਂ ਦੇਖਿਆ ਵੀ ਇਹ ਸੰਸਾਰ ਸਭ ਕੁੜਾਵਾ ਝੂਠ ਹੈ, ਫਿਰ ਅਸੀਂ ਬੇਨਤੀ ਕਰਦੇ ਹਾਂ ਉਹ ਸਾਨੂੰ ਆਪਣੇ ਲੜ ਲਾ ਲੈਂਦਾ। ਜਿਹੜਾ ਆਪਾਂ ਹੁੰਦੇ ਨਹੀਂ ਆਨੰਦ ਕਾਰਜ, ਉਦੋਂ ਬਾਅਦ ਉਦੋਂ ਪਹਿਲਾਂ ਇੱਕ ਸ਼ਬਦ ਪੜ੍ਹਦੇ ਨੇ ਜਦੋਂ ਲੜਕੀ ਨੂੰ ਪੱਲਾ ਫੜਾਉਂਦੇ ਨੇ, ਉਹ ਤਾਂ ਬਾਹਰੀ ਗੱਲ ਆ, ਅੰਤਰੀ ਵਰਤ ਤਾਂ ਕੋਈ ਹੋਰ ਹੁੰਦੇ ਆ। ਬਾਹਰੀ ਗੱਲਾਂ ਜਿਹੜੀਆਂ ਹੁੰਦੀਆਂ ਚਲੋ ਹੋਰ ਹੁੰਦੀਆਂ, ਸੰਸਾਰ ਦੇ ਵਿੱਚ ਉਹੀ ਖੇਡ ਚੱਲਦਾ ਬਾਹਰ, ਉਹੀ ਅੰਦਰ ਸਮਝਣਾ ਹੁੰਦਾ। ਹੁਣ ਇੱਥੇ ਕਹਿੰਦੇ ਲਿਹੋ ਪ੍ਰਭੂ ਲੜ ਲਾਏ, ਉੱਥੇ ਕਹਿੰਦੇ ਆ ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲੱਗੀ। ਫਿਰ ਪਰਮੇਸ਼ਰ ਦਾ ਪੱਲਾ ਫੜਦਾ ਕਿਤੇ ਜਾ ਕੇ ਬੰਦਾ, ਜਦੋਂ ਦੇਖ ਲੈਂਦਾ ਵੀ ਇਹ ਦੁਨੀਆਂ 'ਚ ਹੁਣ ਸਾਰਾ ਕੁਛ ਕੱਖ ਵੀ ਨਹੀਂ ਹੈਗਾ। ਇਸ ਕਰਕੇ ਰਹਿੰਦਾ ਉਹ ਵਿੱਚ ਹੀ ਆ, ਵਿੱਚ ਰਹਿੰਦਿਆਂ ਸਿਖਾਇਆ ਗਿਆ ਸਾਨੂੰ ਵੀ ਕਿਵੇਂ ਪਰਮੇਸ਼ਰ ਦਾ ਲੜ ਫੜਨਾ। ਲੜ ਹੈਗਾ ਪੱਲਾ ਸ਼ਬਦ, ਜਿਵੇਂ ਬਾਹਰ ਪੱਲਾ ਫੜਾਇਆ ਜਾਂਦਾ ਕੱਪੜੇ ਦਾ ਪੱਲਾ ਹੁੰਦਾ, ਅੰਦਰ ਸ਼ਬਦ ਨਾਲ ਸੁਰਤੀ ਜੁੜ ਜਾਂਦੀ ਹੈ, ਸ਼ਬਦ ਸੁਰਤੀ ਦਾ ਮੇਲ ਵੀ ਇਹਨੂੰ ਗੁਰਬਾਣੀ 'ਚ ਕਿਹਾ। ਲਿਹੋ ਪ੍ਰਭੂ ਲੜ ਲਾਏ, ਪਰਮੇਸ਼ਰ ਫਿਰ ਉਹਨਾਂ 'ਤੇ ਕਿਰਪਾ ਕਰਕੇ ਇਹ ਲੜ ਪੱਲੇ ਲਾ ਦਿੰਦਾ। ਜਦੋਂ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੇ ਨਾਲ ਉਹਦਾ ਵਿਆਹ ਹੁੰਦਾ, ਇਹ ਚਾਰ ਲਾਵਾਂ ਜਿਹੜੀਆਂ ਨਾ ਇਹ ਵਿਆਹ ਦੀਆਂ ਕਾਰਜ ਦੀਆਂ ਅਸੀਂ ਕਰਦੇ ਹਾਂ, ਅਤੇ ਇਹਦੇ ਵਿੱਚ ਬੜਾ ਡੂੰਘਾ ਭੇਤ ਆ। ਪਹਿਲਾਂ ਸੱਤ ਫੇਰੇ ਹੁੰਦੇ ਸੀਗੇ, ਸੱਤ ਫੇਰਿਆਂ 'ਚ ਵੀ ਭੇਤ ਆ, ਚਾਰ ਲਾਵਾਂ 'ਚ ਵੀ ਭੇਤ ਆ। ਕਈ ਵਾਰ ਬਹੁਤ ਸਾਰੇ ਜੀਵ ਆ, ਅਤੇ ਜਿਵੇਂ ਪੰਡਿਤ ਲੋਕ ਹੁੰਦੇ ਸੀ ਉਹ ਫੇਰੇ ਕਰਾਉਂਦੇ ਸੀ, ਬੇਦੀ ਦੇ ਫੇਰੇ, ਅਗਨ ਦੁਆਰਾ ਅਗਨ ਦੇ ਦੁਆਲੇ ਗੇੜਾ ਕੱਢਦੇ, ਅੱਜ ਵੀ ਕਰਦੇ ਨੇ। ਉਹ ਸੱਤ ਕੀ ਹੈ, ਸੱਤ ਫੇਰੇ ਕਿਉਂ, ਗੁਰੂ ਸਾਹਿਬ ਨੇ ਇਹ ਚਾਰ ਲਾਵਾਂ ਹੀ ਕਿਉਂ ਲਿਖੀਆਂ, ਅਤੇ ਚਾਰ ਹੀ ਅਸੀਂ ਫੇਰੇ ਕਿਉਂ ਕਰਦੇ ਹਾਂ, ਗੇੜਾ ਕਿਉਂ ਦਿੰਦੇ ਚਾਰ ਵਾਰੀ। ਇਹ ਚਾਰ ਸਟੇਜਾਂ ਸਾਡੇ ਮਨ ਦੀਆਂ, ਚੌਥੀ ਚੌਥਾ ਪਦ ਕਹਿਤਾ, ਤ੍ਰੈ ਗੁਣਾਂ 'ਚੋਂ ਨਿਕਲ ਕੇ ਚੌਥੇ ਪਦ 'ਚ ਜਾਣਾ, ਕਿਵੇਂ ਸੁਰਤੀ ਸੁਹਾਗਣ ਬਣੇ, ਕਿਵੇਂ ਲੜ ਲੱਗੇ, ਕਿਵੇਂ ਉਹ ਪੱਲਾ ਫੜਾਉਂਦਾ ਗੁਰੂ। ਇਸ ਕਰਕੇ ਉਹ ਸ਼ਬਦ ਨਾਲ ਸੁਰਤੀ ਜੁੜ ਜਾਂਦੀ ਹੈ। ਤਾਂ ਕਰਕੇ ਲਿਹੋ ਪ੍ਰਭੂ ਲੜ ਲਾਏ, ਹੇ ਵਾਹਿਗੁਰੂ ਮੈਨੂੰ ਕਿਰਪਾ ਕਰ, ਆਪਣੇ ਲੜ ਲਾ ਲਾ। ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੇ ਨਾ ਜਾਏ, ਕਹਿੰਦੇ ਜਿਹੜੇ ਬੇਨਤੀਆਂ ਕਰਕੇ ਫਿਰ ਮਿਲਾ ਲੈਂਦਾ ਵਾਹਿਗੁਰੂ ਜਿਨ੍ਹਾਂ 'ਤੇ ਕਿਰਪਾ ਕਰਕੇ ਆਪਣੇ ਨਾਲ ਜੋੜ ਲੈਂਦਾ। ਕਹਿੰਦੇ ਜੋ ਹਰ ਕੰਤ ਮਲਾਈਆਂ, ਕੰਤ ਕਹਿੰਦੇ ਨੇ ਪਤੀ ਨੂੰ, ਹਰੀ ਕਹਿੰਦੇ ਨੇ ਪਰਮੇਸ਼ਰ ਨੂੰ, ਪਰਮੇਸ਼ਰ ਪਤੀ ਉਹ ਵਾਹਿਗੁਰੂ ਮਲਾਈਆਂ ਜੀਵ ਰੂਪ ਇਸਤਰੀਆਂ ਨੂੰ ਜਿਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ, ਉਹ ਵਿਛੜਦੀਆਂ ਨਹੀਂ ਫਿਰ ਕਿਤੇ, ਉਹ ਪਤੀ ਦਾ ਪੱਲਾ ਨਹੀਂ ਛੱਡਦੀਆਂ। ਹੁਣ ਆਪਣਾ ਤਾਂ ਦੇਖ ਲਓ ਵੀ ਇੱਕ ਪੱਲਾ ਛੱਡ ਕੇ ਕਿੰਨੇ ਕੁ ਪੱਲੇ ਫੜੀ ਫਿਰਦੀਆਂ। ਇੱਥੇ ਸਿੱਖਿਆ ਦਿੱਤੀ ਜਾਂਦੀ ਆ, ਲਾਵਾਂ ਚਾਰ ਪੜ੍ਹੀਆਂ ਜਾਂਦੀਆਂ, ਇੱਕ ਫਾਰਮੈਲਿਟੀ ਬਣਾ ਕੇ ਰੱਖਤਾ ਸੀ ਸਾਰੇ ਕਾਸੇ ਨੇ। ਜਿਹੜੀ ਜੀਵ ਰੂਪ ਇਸਤਰੀ ਨੂੰ ਇਹ ਪਤਾ ਲੱਗ ਜਾਵੇ ਨਾ ਉਹ ਸੁਹਾਗਣ, ਫਿਰ ਉਹ ਇੱਕ ਦਾ ਪੱਲਾ ਫੜ ਲੈਂਦੀ ਹੈ, ਛੱਡਦੀ ਨਹੀਂ। ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਦੇਖੋ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਸੀ ਅੱਜ ਜਿੰਨਾ ਜੇ ਤਲਾਕ ਹੋਈ ਜਾਂਦੇ ਨੇ, ਕਿਉਂਕਿ ਗਿਆਨ ਹੀ ਨਹੀਂ ਹੈਗਾ। ਅਗਿਆਨਤਾ 'ਚ ਇਹਦਾ ਪੱਲਾ ਫੜ ਲਿਆ, ਉਹਦਾ ਪਤਾ ਨਹੀਂ ਪਹਿਲਾਂ ਕਿੰਨੇ ਕੁ ਪੱਲੇ ਫੜੇ ਆ, ਮਗਰੋਂ ਕਿੰਨੇ ਕੁ ਫੜਨੇ ਆ। ਇਸ ਕਰਕੇ ਜਿਹੜੀ ਇੱਕ ਦੀ ਨਹੀਂ ਹੋਈ ਉਹ ਪਤੀ ਪਰਮੇਸ਼ਰ, ਤਾਂ ਕਰਕੇ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਉਹ ਜਤੀ ਆ ਉਹੀ ਸਤੀ ਹੈ ਜਿਹੜੇ ਇੱਕ ਦਾ ਪੱਲਾ ਫੜ ਲੈਂਦੇ ਨੇ, ਇੱਕ ਤੋਂ ਬਿਨਾਂ ਦੂਜੇ ਵੱਲ ਨਜ਼ਰ ਵੀ ਨਹੀਂ ਕਰਕੇ ਦੇਖਦੇ, ਫੁਰਨਾ ਵੀ ਨਹੀਂ ਬਣਦਾ ਜਿਹਦੇ ਅੰਦਰ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਪਤੀ ਪਰਮੇਸ਼ਰ ਮਿਲ ਗਿਆ ਉਹਨੂੰ ਸੰਤੁਸ਼ਟ ਹੋਣਾ, ਚ ਵਿਛੜ ਕਿਤੇ ਨਾ ਜਾਏ, ਪਰ ਉਹ ਵਿਛੜਦੀਆਂ ਨੇ, ਉਹ ਛੱਡਦੀਆਂ ਨਹੀਂ, ਉਹ ਜੀਵ ਰੂਪ ਇਸਤਰੀਆਂ। ਇਸ ਕਰਕੇ ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਣ ਆਏ। ਹੁਣ ਮੈਨੂੰ ਕੋਈ ਦੂਜਾ ਨਹੀਂ ਦਿਸਦਾ ਪਰਮੇਸ਼ਰ ਤੋਂ ਬਿਨਾਂ, ਜਿਹਦੀ ਮੈਂ ਸ਼ਰਨ 'ਚ ਚਲਿਆ ਜਾਵਾਂ, ਕਿਉਂਕਿ ਮੈਨੂੰ ਗੁਰੂ ਨੇ ਬੁਝਾ ਦਿੱਤਾ, ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਫਿਰ ਉਹਨਾਂ ਨੂੰ ਵਿਸਰਦਾ ਨਹੀਂ ਪਰਮੇਸ਼ਰ, ਪ੍ਰਭ ਬਿਨ ਦੂਜਾ ਕੋ ਨਹੀਂ, ਪਰਮੇਸ਼ਰ ਤੋਂ ਬਿਨਾਂ ਕੋਈ ਦੁਨੀਆਂ 'ਚ ਦੂਜਾ ਨਹੀਂ ਹੈਗਾ ਜਿਹੜਾ ਤੁਹਾਨੂੰ ਸੁੱਖ ਦੇ ਦੂਗਾ। ਮਹਾਰਾਜ ਕਹਿੰਦੇ ਨਾਨਕ ਹਰ ਸਰਣ ਆਈ, ਉਹਦੀ ਸ਼ਰਨ 'ਚ ਚਲੇ ਜਾਓ। ਅੱਜ ਪਹਿਲਾਂ ਵੀ ਆਪਾਂ ਹੁਕਮਨਾਮੇ ਦੀ ਕਥਾ ਕੀਤੀ ਹੈ ਨਾ, ਕਹੇ ਕਬੀਰ ਸੋ ਭਰਮੇ ਨਾਹੀਂ, ਪੱਗ ਲੱਗ ਰਾਮ ਰਹੇ ਸਰਣ ਆਈ। ਹੁਣ ਸ਼ਰਨ 'ਚ ਆਉਣਾ ਇੱਕ ਤਾਂ ਹੁੰਦਾ ਤਨ ਤੌਰ 'ਤੇ ਆਉਣਾ, ਸ਼ਰਨ 'ਚ ਸਾਰੀ ਦੁਨੀਆਂ ਆਉਂਦੀ ਤਨ ਤੌਰ 'ਤੇ, ਇੱਕ ਮਨ ਤੌਰ 'ਤੇ ਸ਼ਰਨ 'ਚ ਆ ਜਾਣਾ। ਮਨ ਤੌਰ 'ਤੇ ਸ਼ਰਨ ਹੁੰਦਾ ਵੀ ਮੈਂ ਗੁਰੂ ਤੋਂ ਬਿਨਾਂ ਕੋਈ ਦੂਜੀ ਗੱਲ ਹੋਰ ਸਿੱਧੀ ਸੁਣਦਾ ਨਹੀਂ ਗਾ, ਜੋ ਕੋਈ ਸਮਝਾਉਂਦਾ ਵੀ ਆ ਭਾਵੇਂ ਉਹਨਾਂ ਕੋਲ ਇੱਕ ਸਵੱਟੀ ਆ, ਉਹ ਲਾ ਕੇ ਦੇਖਦੇ ਨੇ ਵੀ ਇਹ ਮੇਰੇ ਗੁਰੂ ਦੀ ਗੱਲ ਸੁਣਾ ਰਿਹਾ। ਜੇ ਕੋਈ ਗੁਰੂ ਤੋਂ ਬਾਹਰ ਦੀ ਗੱਲ ਸੁਣਾਉਂਦਾ ਸੁਣਦੇ ਨਹੀਂ ਗੇ, ਇੱਥੇ ਪਤਾ ਨਹੀਂ ਸਾਡੇ ਕੀ ਕੀ ਸੁਣਾ ਦਿੰਦੇ ਕਈ ਵਾਰ ਜੀਵ, ਇਸ ਕਰਕੇ ਸਾਨੂੰ ਪਤਾ ਹੀ ਕੁਛ ਨਹੀਂ ਗਾ।
ਇਸ ਕਰਕੇ ਜੇ ਕਈ ਸਾਮਤ ਦੇਖੀ ਤਾਂ ਸਰਫਾਸਾ ਠੱਠਾ ਹੀ ਕਰੀ ਜਾਂਦੇ ਨੇ, ਅਸੀਂ ਉਸੇ ਨੂੰ ਹੀ ਸਿੱਖਿਆ ਮੰਨੀ ਜਾਂਦੇ ਬੈਠੇ, ਆ ਗੁਰਬਾਣੀ ਦੀ ਕਥਾ ਕਰਦੇ ਹੀ ਨਹੀਂ। ਇਸ ਕਰਕੇ ਐਡਾ 1430 ਅੰਗ ਦਾ ਖਜ਼ਾਨਾ ਜਿੰਨਾ ਮਰਜ਼ੀ ਖੋਲੀ ਚਲੋ ਬੈਠੇ ਤੁਸੀਂ, ਕਿਉਂਕਿ ਅਸੀਂ ਆਪ ਨਹੀਂ ਜੁੜੇ ਹੋਏ। ਤਾਂ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੂੰ ਕੋਈ ਦੂਜਾ ਨਹੀਂ ਦਿਸਦਾ ਗੁਰੂ ਅਤੇ ਪਰਮੇਸ਼ੁਰ ਤੋਂ ਬਿਨਾਂ। ਪ੍ਰਭਣ ਦੂਜਾ ਕੋ ਨਹੀਂ, ਨਾਨਕਾ ਸਰਣਾਏ, ਉਹ ਸ਼ਰਨ 'ਚ ਰਹਿੰਦੀਆਂ ਨੇ ਗੁਰੂ ਦੀ ਅਤੇ ਪਰਮੇਸ਼ੁਰ ਦੀ। ਫਿਰ ਉਹ ਜੀਵ ਕਹਿੰਦੇ ਅਸੂ ਸੁਖੀ ਪਸੰਦੀਆਂ ਜਿੰਨਾ ਮਾਇਆ ਹਰ ਰਾਏ, ਕਹਿੰਦੇ ਉਹ ਜੀਵ ਰੂਪ ਇਸਤਰੀਆਂ ਹੀ ਸੁਖੀ ਰਹਿੰਦੀਆਂ। ਅਸੂ ਅੱਸੂ ਮਹੀਨੇ ਦੇ ਵਿੱਚ ਸਾਨੂੰ ਸਮਝਾ ਰਹੇ ਨੇ, ਉਹ ਜੀਵ ਰੂਪ ਇਸਤਰੀਆਂ ਸੁਖੀ ਰਹਿੰਦੀਆਂ ਜਿੰਨਾ ਮਾਇਆ ਹਰ ਰਾਏ, ਮਾਇਆ ਹੁੰਦਾ ਮਿਹਰ, ਜਿਨ੍ਹਾਂ ਨੇ ਗੁਰੂ ਦੀ ਮਿਹਰ ਦੀ ਨਜ਼ਰ ਦੁਆਰਾ ਪਰਮੇਸ਼ੁਰ ਦੀ ਨਜ਼ਰ ਪ੍ਰਾਪਤ ਕਰ ਲਈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਉਹ ਆਹ ਹੈ ਗੱਲ। ਇਸ ਕਰਕੇ ਜਿਨ੍ਹਾਂ 'ਤੇ ਤੂੰ ਕਿਰਪਾ ਕਰਦਾ ਹੈ ਉਹ ਸੁਖੀ ਵੱਸਦੇ ਆ ਜੀ। ਇਸ ਕਰਕੇ ਸੁਖਮਣੀ ਸਾਹਿਬ ਜੀ ਪੜ੍ਹਦੇ ਹਾਂ, ਕਹਿੰਦੇ ਸੁਖੀ ਵੱਸੇ ਮਸਕੀਨੀਆਂ ਆਪ ਨਿਵਾਰ ਤਲੇ, ਜਿਨ੍ਹਾਂ ਨੇ ਆਪਾਂ ਭਾਵ ਖਤਮ ਕਰ ਦਿੱਤਾ। ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੈ। ਇਸ ਕਰਕੇ ਜੇ ਹਉਮੈ ਦੇ ਵਿੱਚ ਹਾਂ ਤਾਂ ਸਾਨੂੰ ਜੂਨਾਂ 'ਚ ਜਾਣਾ ਪੈਂਦਾ। ਅੱਜ ਦੇ ਸ਼ਬਦ ਦੇ ਵਿੱਚ ਜੋ ਆਪਾਂ 12 ਮਹਾਂ ਇਹਦੇ ਵਿੱਚੋਂ ਅੱਜ ਦੇ ਮਹੀਨੇ ਦੀ ਵਿਚਾਰ ਕੀਤੀ ਹੈ, ਅਤੇ ਨਾਲ ਹੀ ਆਪਾਂ ਅੱਜ ਅੰਮ੍ਰਿਤ ਵੇਲੇ ਜੋ ਹੁਕਮਨਾਮਾ ਬਖਸ਼ਿਸ਼ ਕੀਤਾ ਮਹਾਰਾਜ ਨੇ ਉਹਦੀ ਵਿਚਾਰ ਕੀਤੀ ਹੈ, ਅੱਖਰੀ ਅਰਥ ਕੀਤੇ ਨੇ। ਕਿਉਂਕਿ ਅਰਥ ਦਾ ਬਹੁਤ ਖੋਲ੍ਹਣੇ ਹੁਣ ਤਾਂ ਜਿੰਨਾ ਮਰਜ਼ੀ ਭੇਤ ਖੋਲ੍ਹੀ ਚੱਲੋ, ਕਿਉਂਕਿ ਗੁਰਬਾਣੀ ਬਹੁਤ ਵੱਡਾ ਇੱਕ ਖਜ਼ਾਨਾ ਹੈ। ਸਤਿਗੁਰ ਕਿਰਪਾ ਕਰਨ, ਗੁਰਬਾਣੀ ਗਾਦ ਬੋਧ ਹੈ। ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੇ
0: ਪ੍ਰਭ ਕੈ ਸਿਮਰਨ ਕਬਹੁ ਨ ਜੂਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ
0: ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ
0: ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹ ਚੁਨਕਾਰ
0: ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੇ ਸੇ ਜਨ ਜਿਨ ਕੋ ਪ੍ਰਮਾਇਆ
0: ਨਾਨਕ ਤਿੰਨ ਜਨ ਸਰਣੀ ਪਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਬੇ ਨ ਪਾਏ
1: ਹਰ ਸਿਮਰਨ ਪੈ ਸਿੱਧ ਜਤੀ ਦਾਤੇ
0: ਹਰ ਸਿਮਰਨ ਨੀਚੋਂ ਕੁੰਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀਓ ਸਗਲ ਆਕਾਰਾ
0: ਹਰ ਸਿਮਰਨ ਮੈਂ

0: ਮਾਤ ਪਿਤਾ ਸੁਤ ਮੀਤ ਨਾ ਭਾਈ
1: ਮਾਨੂ ਹਾ ਨਾਮ ਤੇਰੇ ਸੰਗ ਸਹਾਈ
0: ਮਹਾਨ ਭਿਆਨ ਦੂਤ ਜਮ ਦਲੇ
1: ਤੈ ਕੇਵਲ ਨਾਮ ਸੰਗ ਤੇਰੇ ਚੱਲੇ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਾਹੀ ਉਧਾਰੀ
0: ਨਾਨਕ ਪੁਨੇ ਚਰਨ ਕਰਤ ਨਹੀਂ ਧਰੇ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਦਨਾ ਭਰੇ
1: ਹਰ ਕਾ ਨਾਮ ਜਪਤ ਨਿਸਤਰੈ
0: ਨਾਨਕ ਮਾਇਆ ਰੰਗ ਤਿੱਖ ਨਾ ਬਜਾਵੇ
1: ਹਰ ਕਾ ਨਾਮ ਜਪਤ ਅਗਾਵੈ
0: ਜਹ ਮਾਰ ਗਏ ਹੋ ਜਾਤੇ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਏ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਟੁੱਟ ਨਹੀਂ ਕੋਟ ਲੱਖ ਵਾਹੀ
1: ਨਾਮ ਜਪਤੈ ਪਾਰ ਪਰਾਹੀ
0: ਨਾਨਕ ਬਿਗਨ ਜਾਏ ਆਏ

0: ਸਾਸ ਕਰਤ ਸੰਤ ਦਿਨ ਰਾਤ,
1: ਹਰ ਹਰ ਔਖਦ ਸਾਧ ਕਮਾਤ,
0: ਜਨ ਕੇ ਹਰ ਨਾਮ ਨਿਧਾਨ,
1: ਪਾਰ ਬ੍ਰਹਮ ਜਨ ਕੀਨੋ ਦਾਨ,
0: ਤਨ ਰੰਗ ਰਤੇ ਰੰਗ ਏਕੇ,
1: ਨਾਨਕ ਜਨ ਕੇ ਬਿਰਤ ਬਵੇਕੇ,
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ,
1: ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ,
0: ਹਰ ਕਾ ਨਾਮ ਜਨ ਕਾ ਰੂਪ ਰੰਗ,
1: ਹਰ ਨਾਮ ਜਪਤ ਕਰ ਪਰੇ ਨ ਭੰਗ,
0: ਹਰ ਕਾ ਨਾਮ ਜਨ ਕੀ ਵਡਿਆਈ,
1: ਹਰ ਕੇ ਨਾਮ ਜਨ ਸੋਭਾ ਪਾਈ,
0: ਹਰ ਕਾ ਨਾਮ ਜਨ ਕੋ ਭੋਗ ਜੋਗ,
1: ਹਰ ਨਾਮ ਜਪਤ ਕਛ ਨਾਹੀ ਵਿਯੋਗ,
0: ਦਾਤਾ ਹਰ ਨਾਮ ਕੀ ਸੇਵਾ,
1: ਨਾਨਕ ਪੂਜੇ ਹਰ ਹਰ ਦੇਵਾ,
0: ਹਰ ਹਰ ਜਨ ਕੇ ਮਾਲ ਖਜ਼ੀਨਾ,
1: ਹਰ ਤਨ ਜਨ ਕੋ ਆਪ ਪ੍ਰਵਦੀਨਾ,
0: ਹਰ ਹਰ ਜਨ ਕੇ ਓਟ ਸਤਾਣੀ,
1: ਹਰ ਪਰਤਾ ਜਨ ਅਵਰ ਨ ਜਾਣੀ,
0: ਓਤ ਪੋਤ ਜਨ ਹਰ ਰਸ ਰਾਤੇ,
1: ਸੁਨ ਸਮਾਧ ਨਾਮ ਰਸ ਮਾਤੇ,
0: ਅਠ ਪਹਿਰ ਜਨ ਹਰ ਹਰ ਜਪੇ,
1: ਹਰ ਕਾ ਭਗਤ ਪਗੜ ਨਹੀਂ ਛਪੇ,
0: ਹਰ ਕੀ ਭਗਤ ਮਕਤ ਭਉ ਕਰੇ,
1: ਨਾਨਕ ਜਨ ਸੰਕੇਤੇ ਤਰੇ,
0: ਪਾਰ ਜਾਤੇ ਹੋ ਹਰ ਕੋ ਨਾਮ,
1: ਕਾਮ ਤੇਨ ਹਰ ਹਰ ਗੁਣ ਗਾਮ,
0: ਸਤੇ ਉੱਤਮ ਹਰ ਕੀ ਕਥਾ,
1: ਨਾਮ ਸਰਤ ਦਰਦ ਦੁਖ ਲਥਾ,
0: ਨਾਮ ਕੀ ਮਹਿਮਾ ਸੰਤਰ ਦਿਵਸੇ,
1: ਬਾਦੁਰਤ ਸਭ ਨਸੈ,
0: ਸੰਤ ਕਾ ਸੰਗ ਬੜ ਭਾਗੀ ਪਾਈਏ,
1: ਸੰਤ ਕੀ ਸੇ

0: ਰਾਸ਼ਟਰਪਤੀ
1: ਜਾਪ ਤਾਪ ਗਿਆਨ ਸਭ ਧਿਆਨ
0: ਸਾ ਸਿਮਰਤ ਵਖਿਆਨ
1: ਅਭਿਆਸ ਕਰਮ ਧਰਮ ਕਿਰਿਆ
0: ਸਗਲ ਤਿਆਗ ਮਨ ਮਦੇ ਫਿਰਿਆ
1: ਅਨਕ ਪ੍ਰਕਾਰ ਕੇ ਬਹੁ ਜਤਨਾ
0: ਪੁੰਨ ਦਾਨ ਹੋਮੇ ਬਹੁ ਰਤਨਾ
1: ਸਰੀਰ ਕਟਾਏ ਹੋਮੈ ਕਰ ਰਾਤੀ
0: ਵਰਤ ਨੇਮ ਕਰੇ ਬਹੁ ਭਾਤੀ
1: ਨਹੀਂ ਤੁਲ ਰਾਮ ਨਾਮ ਵਿਚਾਰ
0: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
1: ਲੋਕਨ ਪ੍ਰਥਵੀ ਫਿਰੇ ਚਰ ਜੀਵੈ
0: ਮਹਾ ਉਦਾਸ ਪੀਸਰ ਥੀਵੈ
1: ਮਾਹੇ ਹੋਮਤ ਪਰਾਨ
0: ਕਣਕ ਸਭ ਹੈ ਵਰਪੂਮ ਦਾਨ
1: ਨਿਉਲੀ ਕਰਮ ਕਰੇ ਬਹੁ ਆਸਨ
0: ਜੈਨ ਮਾਰਗ ਸੰਜਮਤ ਸਾਧਨ
1: ਨਿਮ ਕਰ ਸਰੀਰ ਘਟਾਵੇ
0: ਤੋ ਪੀ ਹੋਮੇ ਮੈਲ ਨ ਜਾਵੇ
1: ਕੇ ਨਾਮ ਸੰਸਰ ਕਛ ਨਾਹੇ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ
0: ਗਰ ਗੁਮਾਨ ਨ ਮਨ ਤੇ ਹੁਟੈ
1: ਸੋਚ ਕਰੇ ਦਿਨ ਸਰ ਰਾਤ
0: ਮਨ ਕੀ ਮੈਲ ਨ ਤਨ ਤੇ ਜਾਤ
1: ਦੇਹੀ ਕੋ ਬਹੁ ਸਾਧਨਾ ਕਰੇ
0: ਮਨ ਤੇ ਕਬੂ ਨ ਵਿਖਿਆ ਟਰੈ
1: ਅਨੀਤ
0: ਸ਼ੁੱਧ ਕਹਾ ਹੋਏ ਕਾਚੀ ਪੀਤ
1: ਹਰਕੇ ਨਾਮ ਕੀ ਮਹਿਮਾ ਊਚ
0: ਨਾਨਕ ਨਾਮ ਉਦਰੇ ਪਤਿਤ ਬਹੁ ਮੂਚ
1: ਸਿਆਨਫ ਜਮ ਕਾ ਭਉ ਵਿਆਪੈ
0: ਅਨੇਕ ਜਤਨ ਕਰ ਤ੍ਰਿਸ਼ਨਾ ਧਰਾਪੈ
1: ਅਨੇਕ ਅਗਨ ਨਹੀਂ ਬੁਝੈ
0: ਕੋਟ ਪਾਵ ਦਰਗੇ ਨਹੀਂ ਸੀਜੈ
1: ਸੂਤ ਸਨਾਹੀ ਓ ਭਿਆਲ
0: ਮੋਹੇ ਵਿਆਪੇ ਮਾਇਆ ਜਾਲ
1: ਕਰਤੂਤ ਸਗਲੇ ਜਮ ਡਾਨੈ
0: ਗੋਵਿੰਦ ਭਜਨ ਬਿਲ ਤਿੰਨ ਨਹੀਂ ਮਾਨੈ
1: ਕਾ ਨਾਮ ਜਪ ਦੁਖ ਜਾਏ
0: ਨਾਨਕ ਬੋਲੇ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
0: ਸਾਜਨਾ ਕੀ ਸੇਵਾ ਲਾਗੇ
1: ਜੇ ਕੋ ਆਪਣਾ ਦੁੱਖ ਮਟਾਵੇ
0: ਹਰ ਹਰ ਨਾਮ ਹਿਰਦੇ ਸਦ ਗਾਵੇ
1: ਜੇ ਕੋ ਆਪਣੀ ਸੁਭਾ ਲੋਰੇ
0: ਸਾ ਸੰਗੈ ਹੋਮੈ ਛੋਰੇ
1: ਜੇ ਕੋ ਜਨ ਮਨ ਤੇ ਡਰੇ
0: ਸਾਜਨਾ ਕੀ ਸਰਨੀ ਪਰੈ
1: ਜੇ ਜਨ ਕੋ ਪ੍ਰਭ ਦਰਸ ਪਿਆਸਾ
0: ਨਾਨਕ ਤਾਕੀ ਪਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾ ਸੰਗ ਜਾ ਕਾ ਮਿਟੇ ਅਭਿਮਾਨ
1: ਜਾਣੇ ਨੀਚਾ
0: ਸੋ ਗਣੀਏ ਸਭ ਤੇ ਉੱਚਾ
1: ਮਨ ਹੋਏ ਸਗਲ ਕੀ ਰਿਨ
0: ਹਰ ਹਰ ਨਾਮ ਤਿੰਨ ਕਟ ਕਟ ਜੀਨਾ
1: ਮਨ ਆਪਣੇ ਤੇ ਬੁਰਾ ਮਟਾਨਾ
0: ਵੇਖੇ ਸਗਲ ਸੇ ਸਾਜਨ
1: ਦੁਖ ਜਨ ਜਮ ਦਸਟੇਤਾ
0: ਨਾਨਕ ਪਾਪ ਪੁੰਨ ਨਹੀਂ ਲੇਪਾ
1: ਤਨ ਕੋ ਤਨ ਤੇਰੋ ਨਾਉ
0: ਨਿਥਾਵੇ ਕੋ ਨੋ ਤੇਰਾ ਥਾਂ
1: ਨਿਵਾਣੇ ਕੋ ਪ੍ਰਭ ਤੇਰੋ ਮਾਨ
0: ਸਗਲ ਕਟਾ ਕੋ ਦੇਵੋ ਦਾਨ
1: ਨਾਨਕ ਰਾਵਣ ਹਾਰ ਸੁਆਮੀ
0: ਸਗਲ ਕਟਾ ਕੇ ਅੰਤਰ ਜਾਮੀ
1: ਆਪਣੀ ਗਤਮਤ ਜਹਨੋ ਆਪੇ
0: ਆਪਨ ਸੰਗ ਆਪ ਪ੍ਰਵਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
0: ਨਾਨਕ ਅਵਰ ਨ ਜਾਣਸ ਕੋ
1: ਸਰਬ ਧਰਮ ਹੈ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ
0: ਸਾ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਮੈਂ ਅੰਮ੍ਰਿਤ ਬਾਣੀ
0: ਹਰ ਕੋ ਜਸ ਰਸਨ ਵਖਾ

0: ਲਾਗੇ ਗੁਣ ਚੇਤ ਪ੍ਰਾਣੀ
1: ਕਵਨ ਮੂਲ ਤੇ ਕਵਨ ਦਿਸ਼ਟਾਨੀ
0: ਤੂੰ ਸਾਚ ਸਵਾਰ ਸਗਾਰਿਆ
1: ਗਰਭ ਅਗਨ ਮੇ ਜਿਨੇ ਉਭਾਰਿਆ
0: ਗਰਭ ਵਿਸਤਾ ਤੁਝੇ ਪਿਆਰੇ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਭ ਸਹਿਨ
1: ਮੁਖ ਪਿਆਓ ਬੈਠ ਕੋ ਦੈਨ
0: ਇਹ ਨਿਰਗੁਣ ਗੁਣ ਕਛੂ ਨਾ ਬੂਝੇ
1: ਬਖਸ਼ ਲਿਓ ਤੋ ਨਾਨਕ ਸੀਜੇ
0: ਜੈ ਪ੍ਰਸਾਦ ਧਾਰ ਉਪਰ ਸੁਖ ਵਸੇ
1: ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ
0: ਜੈ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਪਾਵਕ ਮੁੱਲਾ
0: ਜੈ ਪ੍ਰਸਾਦ ਭੋਗੇ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਵਸਾ
0: ਦੀਨੇ ਹਸਤ ਪਾਵ ਕਰ ਨੇਤਰ ਰਸਨਾ
1: ਤਿਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੁਖ ਮੁੜ ਅੰਤ ਵਿਆਪੇ
1: ਨਾਨਕ ਕਾਲ ਲਿਹੋ ਪ੍ਰਭ ਆਪੇ
0: ਆਦਿ ਅੰਤ ਜੋ ਰਾਖਣ ਹਾਰ
1: ਤਿਸਿਓ ਪ੍ਰੀਤ ਨ ਕਰੇ ਗਵਾਰ
0: ਜਾਂ ਕੀ ਸੇਵਾ ਨਵਨਿਧ ਪਾਵੇ
1: ਤਾਸਿਓ ਮੂੜਾ ਮਨ ਨਹੀਂ ਲਾਵੇ
0: ਜੂਠਾ ਕਰ ਸਦ ਸਦਾ ਹਜੂਰੇ
1: ਤਾਕੋ ਅੰਦਾ ਜਾਨ ਦੂਰੇ
0: ਜਾਂ ਕੀ ਟਹਿਲ ਪਾਵੇ ਦਰ ਗੈ ਮਾਨ
1: ਤਿਸੇ ਬਸਾਰੇ ਮੁਗਦਾ ਜਾਨ
0: ਸਦਾ ਸਦਾ ਏ ਪੂਲਣ ਹਾਰ
1: ਨਾਨਕ ਰਾਖਣ ਹਾਰੇ ਅਪਾਰ
0: ਰਤਨ ਤਿਆ ਕੌਡੀ ਸੰਗ ਰਚੇ
1: ਸਾਚ ਛੋੜ ਟੂਟ ਸੰਗ ਮਚੈ
0: ਜੋ ਛੱਡਣਾ ਸੋ ਅਸਥਰ ਕਰ ਮਾਨੇ
1: ਜੋ ਹੋਵਨ ਸੋ ਦੂਰ ਪਰਾਨੇ
0: ਛੋੜ ਜਾਏ ਤਿਸਕਾ ਸ਼ਰਮ ਕਰੇ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੇ ਧੋਏ
1: ਗਰਦਾ ਪੀਤ ਪਸੰਦ ਸੰਗ ਹੋਏ
0: ਅੰਧ ਕੂਪ ਮਹਿ ਪਤਤ ਬਕਰਾਲ
1: ਨਾਨਕ ਕਾਢ ਲਿਹੋ ਪ੍ਰਭ ਦਿਆਲ
0: ਕਰਤੂਤ ਪਸੂ ਕੀ ਮਾਨਸ ਜਾਤ
1: ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਪੇਖ ਅੰਦਰ ਮਲ ਮਾਇਆ
1: ਛਪਸ ਨਹੀਂ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੇ ਲੋਭ ਸੁਹਾਨ
0: ਅੰਤਰ ਅਗਨ ਬਾਹਰ ਤਨ ਸੁਭਾ
1: ਗਲ ਪਾਥਰ ਕੈਸੇ ਤਰੇ ਅਥਾ
0: ਜਾ ਕੇ ਅੰਤਰ ਬਸੇ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸੁਮਾਤ
0: ਸੁਨੰਦਾ ਕੈਸੇ ਮਾਰਗ ਪਾਵੇ
1: ਕਰ ਕੇ ਲੇ ਓ ਨਿਭਾਵੇ
0: ਆਹਾ ਬਜਾਰਤ ਬੂਜੇ ਡੋਰਾ
1: ਨਿਸਕਈਏ ਤੋ ਸਮਝੇ ਭੋਰਾ
0: ਆਹਾ ਬਿਸਨ ਪਤ ਪਾਵੇ ਗੋਂਗ
1: ਜਤਨ ਕਰੇ ਤੋ ਪੀ ਸੁਰ ਭੰਗ
0: ਹੈ ਪਿੰਗਲ ਪਰਵਤ ਪਰ ਭਵਨ
1: ਨਹੀਂ ਹੋ ਤੁਹਾਂ ਉਸ ਗਵਨ
0: ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੇ ਨਾ ਚੀਤ
1: ਜੋ ਬੈਰਾਈ ਤਾਸਿਓ ਪ੍ਰੀਤ
0: ਬਲੂਆ ਕੇ ਗ੍ਰਹਿ ਪੀਤਰ ਵਸੇ
1: ਆਨੰਦ ਕੇਲ ਮਾਇਆ ਰੰਗ ਰਸੈ
0: ਦ੍ਰਿੜ ਕਰ ਮਾਨੇ ਮਨੇ ਪ੍ਰਤੀਤ
1: ਕਾਲ ਨਾ ਆਵੇ ਮੁੜੇ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਬੇਕਾਰ ਮਹਾ ਲੋਭ ਤ੍ਰੋਹ
0: ਯਾਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਓ ਆਪਣ ਕਰ ਕਰਮ
0: ਝੂਠਾ ਕਰ ਤੂੰ ਪੈ ਅਰਦਾਸ
1: ਜੀਓ ਪਿੰਡ ਸਭ ਤੇਰੀ ਰਾਸ
0: ਮਾਤ ਪਿਤਾ ਹਮ ਵਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਕਨੇਰੇ
0: ਕੋਈ ਨਾ ਜਾਣੇ ਤੁਮਰਾ ਅੰਤ
1: ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੇ ਸੂਤਰ ਧਾਰੀ

0: ਦੀਜੇ ਸਨ ਨਮਸਕਾਰਾ।
1: ਜਾ ਕੇ ਮਨ ਲਗਾ ਪ੍ਰਮੀਠਾ,
0: ਸਰਬ ਸੁਖ ਤਾਹੂ ਮਨ ਬੂਠਾ,
1: ਜਿਸ ਜਨ ਆਪਣਾ ਹੁਕਮ ਮਨਾਇਆ,
0: ਸਰਬ ਥੋਕ ਨਾਨਕ ਤਿਨ ਪਾਇਆ,
1: ਅਗੰਤ ਸਹੁ ਆਪਣੀ ਦੇ ਰਾਸ,
0: ਹਾਥ ਪੀਤ ਵਰਤੇ ਆਨੰਦ ਉਲਾਸ,
1: ਆਪਣੀ ਅਮਾਨ ਕਛ ਬਹੁਰ ਸਹੁ ਲੇ,
0: ਅਗਿਆਨੀ ਮਨ ਰੋਸ ਕਰੇ,
1: ਆਪਣੀ ਪ੍ਰਤੀਤ ਆਪ ਹੀ ਖੋਵੈ,
0: ਬਹੁਰ ਉਸਕਾ ਵਿਸ਼ਵਾਸ ਨਾ ਹੋਵੇ,
1: ਜਿਸ ਕੀ ਬਸਤੇ ਸਾਗੈ ਰਾਖੈ,
0: ਪ੍ਰਭ ਕੀ ਆਗਿਆ ਮਾਨੇ ਮਾਥੇ,
1: ਉਸ ਦੇ ਚੌਗਨ ਕਰੈ ਨਿਹਾਲ,
0: ਨਾਨਕ ਸਾਹਿਬ ਸਦਾ ਦਇਆਲ,
1: ਅਨਕ ਭਾਤ ਮਾਇਆ ਕੇ ਹੇਤ,
0: ਸਰ ਪਰ ਹੋਵਤ ਜਾਨ ਅਨੇਤ,
1: ਵਿਰ ਕੀ ਛਾਇਆ ਸਿਉ ਰੰਗ ਲਾਵੈ,
0: ਉਹ ਬੰਸੇ ਉਹ ਮਨ ਪਛਤਾਵੈ,
1: ਜੋ ਦੀ ਸਹਿ ਸੋ ਚਾਲਨ ਹਾਰ,
0: ਲਪਟ ਰਿਓ ਤੈ ਅੰਧਾਰ,
1: ਬਟਾਊ ਸਿਉ ਜੋ ਲਾਵੈ ਨੇਹ,
0: ਤਾਕੋ ਹਾਥ ਨਾ ਆਵੇ ਕੇ,
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ,
0: ਕਰ ਕਿਰਪਾ ਨਾਨਕ ਆਪ ਲੈ ਲਾਈ,
1: ਮਿਥਿਆ ਤਨ ਧਨ ਕੁਟੰਬ ਸਬਾਇਆ,
0: ਮਿਥਿਆ ਹਉਮੈ ਮਮਤਾ ਮਾਇਆ,
1: ਮਿਥਿਆ ਰਾਜੋਵਨ ਧਨ ਮਾਲ,
0: ਮਿਥਿਆ ਕਾਮ ਕ੍ਰੋਧ ਬਿਕਰਾਲ,
1: ਮਿਥਿਆ ਰਥ ਹਸਤੀ ਅਸ ਬਸਤਰਾ,
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ,
1: ਮਿਥਿਆ ਧਰੋਹ ਮੋਹ ਅਭਿਮਾਨ,
0: ਮਿਥਿਆ ਆਪਸ ਉੱਪਰ ਕਰਤ ਗੁਮਾਨ,
1: ਅਸਤਰ ਭਗਤ ਸਾਧ ਕੀ ਸਰਨ,
0: ਨਾਨਕ ਜਪ ਜਪ ਜੀਵੇ ਹਰ ਕੇ ਚਰਨ,
1: ਮਿਥਿਆ ਸਰਵਨ ਪਰ ਨਿੰਦਾ ਸੁਨਹਿ,
0: ਮਿਥਿਆ ਹਸ ਪਰ ਦਰਵ ਕੋ ਹਿਰ ਹੈ,
1: ਮਿਥਿਆ ਨੇਤਰ ਪੇਖਤ ਪਰ ਤ੍ਰੈ ਰੁਪਾਦ,
0: ਮਿਥਿਆ ਰਸਨਾ ਭੋਜਨ ਅਨਸਵਾਦ,
1: ਮਿਥਿਆ ਚੰਨ ਪਰ ਵਿਕਾਰ ਕੋ ਧਾਵ ਹੈ,
0: ਮਿਥਿਆ ਮਨ ਪਰ ਲੋਭ ਲਭਾਵ ਹੈ,
1: ਮਿਥਿਆ ਤਨ ਨਹੀਂ ਪਰ ਉਪਕਾਰਾ,
0: ਮਿਥਿਆ ਬਾਸ ਲੇਤ ਬੇਕਾਰਾ,
1: ਬਿਨ ਬੁੱਝੇ ਮਿਥਿਆ ਸਭ ਭੈ,
0: ਸਫਲ ਦੇ ਨਾਨਕ ਹਰ ਹਰ ਨਾਮ ਲੈ,
1: ਬਿਰਥੀ ਸਾਕਤ ਕੀ ਆਰ ਜਾ,
0: ਸਾਚ ਬਿਨਾ ਕਹਿ ਹੋਵਤ ਸੁੱਚਾ,
1: ਬਿਰਥਾ ਨਾਮ ਬਿਨਾ ਤਨ ਅੰਧ,
0: ਮੁਖ ਆਵਤ ਤਾਕੇ ਦੁਰਗੰਧ,
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ,
0: ਮੇਘ ਬਿਨਾ ਜੋ ਖੇਤੀ ਜਾਏ,
1: ਗੋਵਿੰਦ ਭਜਨ ਬ੍ਰਿਨ ਬ੍ਰਿਥੇ ਸਭ ਕਾਮ,
0: ਜੋ ਕਿਰਪਨ ਕੇ ਨਿਰਾਰਥ ਦਾਮ,
1: ਧਨ ਧਨ ਤੇ ਜਨ ਜਿਹ ਕਟ ਵਸਿਓ ਹਰ ਨਾਉ,
0: ਨਾਨਕ ਤਾਕੇ ਬਲ ਬਲ ਜਾਉ,
1: ਰਹਤ ਅਵਰ ਕਛ ਅਵਰ ਕਮਾਵਤ,
0: ਮਨ ਨਹੀਂ ਪ੍ਰੀਤ ਮੁਖੋ ਗੰਡਲਾਵਤ,
1: ਜਾਨਨ ਹਾਰ ਪ੍ਰਭੂ ਪਰਬੀਨ,
0: ਬਾਹਰ ਪੇਖ ਨਾ ਕਾਹੂ ਪੀਨ,
1: ਅਵਰ ਉਪਦੇਸੈ ਆਪ ਨਾ ਕਰੈ,
0: ਆਵਤ ਜਾਵਤ ਜਨਮੈ ਮਰੈ,
1: ਜਿਸ ਕੈ ਅੰਤਰ ਬਸੈ ਨਿਰੰਕਾਰ,
0: ਤਿਸ ਕੀ ਸੀਖ ਤਰੇ ਸੰਸਾਰ,
1: ਜੋ ਤੁਮ ਭਾਨੇ ਤਿਨ ਪ੍ਰਭ ਜਾਤ,
0: ਨਾਨਕ ਉਂਜਨ ਚਰਨ ਪਰਾਤਾ,
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ,
0: ਆਪਣਾ ਕੀਆ ਆਪੇ ਮਾਨੇ,
1: ਆਪਹਿ ਆਪ ਆਪ ਕਰਤ ਨਿਬੇਰਾ,
0: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ,
1: ਉਪਾਵ ਸਿਆਨਪ ਸਗਲ ਤੇ ਰਹਿਤ,
0: ਸਭ ਕੁਝ ਜਾਣੇ ਆਤਮ ਕੀ ਰਹਿਤ,
1: ਜਿਸ ਭਾਵੈ ਤਿਸ ਲੈ

0: ਨਿਸ਼ਠਾ ਕਰ ਕੋ ਰਖ ਮਨ ਮਾਹੇ ਤਿਸੋ ਸਿਮਰਤ ਪਰਮ ਗਤ ਪਾਵੈ
1: ਜੈ ਪ੍ਰਸਾਦ ਵਸੇ ਸੁਖ ਮੰਦਰ
0: ਜਿਸੇ ਧਿਆਏ ਸਦਾ ਮਨ ਅੰਦਰ
1: ਜੈ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ
0: ਆਠ ਪੈਰ ਸਿਮਰੋ ਤਿਸ ਰਸਨਾ
1: ਜੈ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਵਣ ਜੋਗ
1: ਜੈ ਪ੍ਰਸਾਦ ਪਾਠ ਪਟੰਬਰ ਹੰਡਾਵੈ
0: ਜਿਸੇ ਤਿਆਗ ਕਾ ਤਰ ਲਭਾਵੈ
1: ਜੈ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪੈਰ ਤਾਖਾ ਜਸ ਗਾਵੀ
1: ਜੈ ਪ੍ਰਸਾਦ ਤੁਝ ਸਭ ਕੋ ਮਾਨੇ
0: ਮੁਖ ਤਾ ਕੋ ਜਸ ਰਸਨ ਬਖਾਨੇ
1: ਜਹ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਪ੍ਰਭ ਜੀ ਜਪਤ ਦਰ ਗਹਿ ਮਾਨ ਪਾਵੈ
0: ਨਾਨਕ ਪਤ ਛੇਤੀ ਕਰ ਜਾਵੈ
1: ਜਹ ਪ੍ਰਸਾਦ ਰੋ ਕੰਚਨ ਦੇਹੀ
0: ਲਿਵ ਲਾਵੋ ਤਿਸ ਰਾਮ ਸਨੇਹੀ
1: ਜਹ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜਹ ਪ੍ਰਸਾਦ ਤੇਰੇ ਸਗਲ ਛਿਦਰ ਟਾਕੈ
0: ਮਨ ਸਰਨੀ ਭਟ ਠਾਕਰ ਪ੍ਰਭ ਤਾਕੈ
1: ਜਹ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਸ ਸਾਸ ਸਿਮਰੋ ਪ੍ਰਭੂ ਚੇ
1: ਜਹ ਪ੍ਰਸਾਦ ਪਾਈ ਦੁਰਲਭ ਦੇ
0: ਨਾਨਕ ਤਾਕੀ ਭਗਤ ਕਰੇ
1: ਜਹ ਪ੍ਰਸਾਦ ਭੂਖਨ ਪਹਿਰੀ ਜੈ
0: ਮਨ ਤਿਸ ਸਿਮਰਤ ਕੋ ਆਲਸ ਕੀਜੈ
1: ਜਹ ਪ੍ਰਸਾਦ ਅਸਵ ਹਸਤ ਸਵਾਰੀ
0: ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ
1: ਜਹ ਪ੍ਰਸਾਦ ਬਾਗ ਮਿਲਖ ਧਨਾ
0: ਰਾਖ ਪ੍ਰੋਏ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਨਤ ਬਣਾਈ
0: ਉਠਤ ਬੈਠ ਸਤਿਸੇ ਧਿਆਈ
1: ਤਿਸੇ ਧਿਆਏ ਜੋ ਏਕ ਲਖੈ
0: ਨਾਨਕ ਤੇਰੀ ਰੱਖੇ
1: ਜੈ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪੈਰ ਕਰ ਤਿਸ ਕਾ ਧਿਆਨ
1: ਜੈ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜੈ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੈ ਪ੍ਰਸਾਦ ਤੇਰੀ ਨੇਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੈ ਪ੍ਰਸਾਦ ਤੇਰੀ ਪਤ ਰਹੇ
0: ਗੁਰ ਪ੍ਰਸਾਦ ਨਾਨਕ ਜਸ ਕਹੇ
1: ਜੈ ਪ੍ਰਸਾਦ ਸੁਨੇ ਕਰਨ ਨਾਦ
0: ਜੈ ਪ੍ਰਸਾਦ ਪੇਖੇ ਬਿਸਮਾਦ ਜੈ ਪ੍ਰਸਾਦ ਸੁਖ ਸਹਿਜੇ ਵਸਨਾ ਜੈ ਪ੍ਰਸਾਦ ਸਪੂਰਨ ਫਲੈ
1: ਅਮੈਂ
0: ਜੈ ਪ੍ਰਸਾਦ ਸੁਖ ਸਹਿ ਸਮਾਵ ਹੈ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੈ ਪ੍ਰਸਾਦ ਸੰਸਾਰ
0: ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਜੈ ਪ੍ਰਸਾਦ ਪ੍ਰਤਾਪ
0: ਹੇ ਮਨ ਮੂਰਤ ਤਾਕੋ ਜਾਪ
1: ਜੈ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੇ ਜਾਨ ਮਨ ਸਦਾ ਹਜੂਰੇ
1: ਜੈ ਪ੍ਰਸਾਦ ਤੂੰ ਪਾਵੈ ਸਾਚ
0: ਹਰੇ ਮਨ ਮੇਰੇ ਤੂੰ ਤਾਸਿਓ ਰਾਚ
1: ਜੈ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੇ ਜਪ ਸੋਏ
1: ਆਪ ਜਪਾਏ ਜਪੇ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਦਿਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ
0: ਪ੍ਰਭ ਦਿਆ ਤੇ ਮਤ ਉੱਤਮ ਹੋਏ
1: ਨਿਧਾਨ ਪ੍ਰਭ ਤੇਰੀ ਮਾਇਆ
0: ਆਪੇ ਕਿਛੂ ਨਾ ਕਿਨਹੂ ਲਿਆ।

0: ਨਾਮ ਗਿਆਨੀ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਦ ਜਾਗਤ
0: ਬ੍ਰਹਮ ਗਿਆਨੀ ਅਹੰ ਬੁੱਤਿਆਗਤ
1: ਬ੍ਰਹਮ ਗਿਆਨੀ ਕੇ ਮਨ ਪਰਮਾਨੰਦ
0: ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
0: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼
1: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
0: ਬ੍ਰਹਮ ਗਿਆਨੀ ਏਕ ਸੰਗ ਹੇਤਾ।

0: ਨਿਮਖ ਨਿਮਖ ਠਾਕਰ ਨਮਸਕਾਰ ਨਾਨਕ ਅਪਰ ਸਗਲ ਨਿਸ ਅਸ਼ਟਪਤੀ
1: ਮਿਥਿਆ ਨਾਹੀ ਰਸਨਾ ਪਰਸ
0: ਮਨ ਮੈ ਪ੍ਰੀਤ ਨਿਰੰਜਨ ਦਰਸ
1: ਤ੍ਰੈ ਰੂਪ ਨ ਪੇਖੈ ਨੇਤਰ
0: ਸਾਧ ਕੀ ਟਹਿਲ ਸੰਸੰਗ ਹੇਤ
1: ਕਰਨ ਸੁਣੇ ਸਾਹੂ ਕੀ ਨਿੰਦਾ
0: ਸਭ ਤੇ ਜਾਣੇ ਆਪਸ ਕੋ ਮੰਦਾ
1: ਪ੍ਰਸਾਦ ਵਿਖਿਆ ਪਰ ਹਰੈ
0: ਮਨ ਕੀ ਵਾਸਨਾ ਮਨ ਤੇ ਟਰੈ
1: ਇੰਦਰੀ ਜਿਤ ਪੰਚ ਦੋਖ ਤੇ ਰਹਿਤ
0: ਨਾਨਕ ਕੋਟ ਮਦੇ ਕੋ ਐਸਾ ਪਰਸ
1: ਵੈਸਨੋ ਸੋ ਜਿਸ ਉਪਰ ਸੁਪਰਸੰਨ
0: ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨਹਿ ਕਰਮ
0: ਤਿਸ ਵੈਸ਼ਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹਿ ਬਾਛੈ
0: ਕੇਵਲ ਭਗਤ ਕੀਰਤਨ ਸੰਗ ਰਾਚੈ
1: ਮਨ ਤਨ ਅੰਦਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜ ਹੈ ਅਵਰ ਹੈ ਨਾਮ ਜਪਾਵੇ
0: ਨਾਨਕੋ ਵੈਸ਼ਨੋ ਪਰਮ ਗਤ ਪਾਵੇ
1: ਭਉਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੇ ਦੁਸ਼ਟ ਕਾ ਸੰਗ
1: ਮਨ ਤੇ ਬਿਨਸੇ ਸਗਲਾ ਭਰਮ
0: ਕਰ ਪੂਜੇ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ
0: ਤਿਸ ਭਗਵਤੀ ਕੀ ਮਤ ਉੱਤਮ ਹੋਵੇ
1: ਭਗਵੰਤ ਕੀ ਟਹਿਲ ਕਰੇ ਨਿਤ ਨੀਤ
0: ਮੰਤਾ ਨੇ ਅਰਪੇ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੇ ਵਸਾਵੇ
0: ਸੋ ਸਭ ਭਗਵਤੀ ਭਗਵੰਤ ਕੋ ਪਾਵੇ
1: ਸੋ ਪੰਡਤ ਜੋ ਮਨ ਪਰ ਬੋਧੈ
0: ਰਾਮ ਨਾਮ ਸਾ
1: ਰਾਮ ਨਾਮ ਸਾਰ ਅਸ ਪੀਵੇ
0: ਉਸ ਪੰਡਤ ਕੇ ਉਪਦੇਸ਼ ਜਗ
1: ਹਰ ਕੀ ਕਥਾ ਹਿਰਦੇ ਵਸਾਵੇ
0: ਸੋ ਪੰਡਤ ਫਿਰ ਜੋ ਨਾਵੇ
1: ਵੇਦ ਪ੍ਰਾਨ ਸਿਮਰਤ ਬੂਝੇ ਮੂਲ
0: ਸੁਖ ਮੇ ਜਾਣੇ ਅਸਥੂਲ
1: ਜਹਵਾ ਨਾ ਕੋ ਦੇ ਉਪਦੇਸ਼
0: ਨਾਨਕ ਉਸ ਪੰਡਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਵ ਕੋ ਗਿਆਨ
0: ਜੋ ਵਰਨਾ ਮੈਂ ਜਪੇ ਕਉ ਨਾਮ
1: ਜੋ ਜੋ ਜਪੇ ਤਿਸ ਕੀ ਗਤ ਹੋਏ
0: ਸਾ ਸੰਗ ਪਾਵੇ ਜਨ ਕੋਏ
1: ਕਿਰਪਾ ਅੰਤਰ ਔਰ ਧਾਰੈ
0: ਪਸ਼ਪ੍ਰੇਜ ਮੁਗਧ ਪਾਥਰ ਕੋ ਤਾਰੈ
1: ਸਰਵ ਰੋਗ ਕਾ ਔਖਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕੇ ਤਿਨ ਪਾਈਏ ਧਰਮ
0: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
1: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
0: ਤਿਸ ਕਾ ਨਾਮ ਸਤਿ ਰਾਮ ਦਾਸ
1: ਆਤਮ ਰਾਮ ਤਿਸ ਨਦਰੀ ਆਇਆ
0: ਦਾਦ ਸੰਤਨ ਪੈ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਦਰਗੇ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੇ
0: ਤਿਸ ਦਾਸ ਕੋ ਸਭ ਸੋਝੀ ਪਰੈ
1: ਸਗਲ ਸੰਗ ਆਤਮ ਓ ਦਾਸ
0: ਐਸੀ ਜੁਗਤ ਨਾਨਕ ਰਾਮ ਦਾਸ
1: ਪ੍ਰਭ ਕੀ ਆਗਿਆ ਆਤਮ ਹਿਤਾਵੈ
0: ਜੀਵਨ ਮੁਖ ਸਉ ਕਹਾਵੈ
1: ਐਸਾ ਹਰਖ ਤੈਸਾ ਉਸ ਸੋਗ
0: ਸਦਾ ਅਨੰਤ ਤੈ ਨਹੀਂ ਬਿਯੋਗ
1: ਤੈਸਾ ਸਵਰ ਤੈਸੀ ਉਸ ਮਾਟੀ
0: ਤੈਸਾ ਅੰਮ੍ਰਿਤ ਤੈਸੀ ਬਿਖਾਟੀ
1: ਤੈਸਾ ਮਾਨ ਤੈਸਾ ਅਭਿਮਾਨ
0: ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ
0: ਨਾਨਕ ਉਪਰ ਕਹੀਏ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ
0: ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਮ
1: ਆਪੇ ਕਰਨ ਕਰਾਵਨ ਜੋਗ
0: ਪ੍ਰਪਾਵੇ ਸੋਈ ਫਨ ਹੋਗ
1: ਪਸਰਿਓ ਆਪ ਹੋਏ ਅਨੰਤ ਰੰਗ
0: ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਦੇ ਤੈਸਾ ਪ੍ਰਗਾਸ
0: ਪਾਰ ਬ੍ਰਹਮ ਕਰ

0: ਵਾਸੀ
1: ਕਈ ਕੋਟ ਬਣ ਪਰਮੇ ਉਦਾਸੀ
0: ਕਈ ਕੋਟ ਵੇਦ ਕੇ ਸਰੋਤੇ
1: ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰੈ
1: ਕਈ ਕੋਟ ਕਵ ਕਵ ਵਿਚਾਰੈ
0: ਕਈ ਕੋਟ ਨਵਤਨ ਨਾਮ ਧਿਆਵੈ।

0: ਕਰਨ ਕਰਾਵਨ ਕਰਨੇ ਜੋਗ,
1: ਜੋ ਤਿਸ ਭਾਵੈ ਸੋਈ ਹੋਗ,
0: ਖਿਨ ਮੈਂ ਥਾਪ ਅਥਾਪਨ ਹਾਰਾ,
1: ਅੰਤ ਨਹੀਂ ਕਿਛ ਪਾਰਾ ਵਾਰਾ,
0: ਹੁਕਮੇ ਧਰ ਅਤਰ ਰਹਾਵੈ,
1: ਹੁਕਮੇ ਉਪਜੇ ਹੁਕਮ ਸਮਾਵੈ,
0: ਹੁਕਮੇ ਊਚ ਨੀਚ ਵਿਵਹਾਰ,
1: ਹੁਕਮੇ ਅਨੇਕ ਰੰਗ ਪ੍ਰਕਾਰ।

0: ਪਾਵੇ ਜੋ ਤਿਸ ਪਾਵੇ ਸੋਈ ਕਰਾਵੇ ਜੋ ਤਿਸ ਪਾਵੇ ਸੋਈ ਕਰੇ
1: ਰਚੈ
0: ਜੇ ਜਾਣਤ ਆਪਣਾ ਬਚੈ
1: ਭਰਮੇ ਭੁੱਲਾ ਦੈ ਜਿਸ ਧਾਵੈ
0: ਨਿਮ ਖਮਾਏ ਚਾਰ ਕੁੰਟ ਫਿਰ ਆਵੈ
1: ਹਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਥਿਨ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਜਾਕੀ ਦ੍ਰਿਸ਼ਟ ਕਛੂ ਨਾ ਆਵੈ
0: ਤਿਸ ਤਤਕਾਲ ਦੈ ਦਿਸ ਪ੍ਰਗਟਾਵੈ
1: ਜਾਕੋ ਆਪਣੀ ਕਰੇ ਬਖਸੀਸ
0: ਆਕਾ ਲੇਖਾ ਨ ਗਣੇ ਜੰਗਲੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬੰਤ ਆਪ ਬਣਾਈ
0: ਨਾਨਕ ਜੀਵੇ ਦੇਖ ਬੜਾਈ
1: ਇਸ ਕਾ ਬਲ ਨਾਹੀ ਇਸ ਹਾਥ
0: ਕਰਨ ਕਰਾਵਨ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋ ਤਿਸ ਪਾਵੇ ਸੋਈ ਫੁੰਤੀਓ
1: ਕਭੂ ਊਚ ਨੀਚ ਮੈਂ ਬਸੈ
0: ਕਭੂ ਸੋਗ ਹਰ ਸੰਗ ਹਸੈ
1: ਕਭੂ

0: ਸੰਤ ਕੈ ਦੁਖਣ ਹਾਰ ਜਾ ਕਢੈ
1: ਸੰਤ ਕੈ ਦੁਖਣ ਜਮ ਤੇ ਨਹੀਂ ਛੁਟੈ
0: ਸੰਤ ਕੈ ਦੁਖਣ ਸੁਖ ਸਭ ਜਾਏ
1: ਸੰਤ ਕੈ ਦੁਖਣ ਨਰਕ ਮਹਿ ਪਾਏ
0: ਸੰਤ ਕੈ ਦੁਖਣ ਮਤ ਹੋਏ ਮਲੀਨ
1: ਸੰਤ ਕੈ ਦੁਖਣ ਸੋਭਾ ਤੇ ਹੀਨ
0: ਸੰਤ ਕੈ ਹਤੇ ਕੋ ਰੱਖੈ ਨਾ ਕੋਏ
1: ਸੰਤ ਕੈ ਦੁਖਣ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ
1: ਨਾਨਕ ਸਤਸੰਗ ਨਿੰਦਕ ਪੀ ਤਰੈ
0: ਸੰਤ ਕੈ ਦੁਖਣ ਤੇ ਮੁਖ ਭਵੈ
1: ਸੰਤਨ ਕੈ ਦੁਖਣ ਕਾਗ ਜੋ ਲਵੈ
0: ਸੰਤਨ ਕੈ ਦੁਖਣ ਸਰਪ ਜੋਨ ਪਾਏ
1: ਸੰਤ ਕੇ ਦੁਖਣ ਤ੍ਰਿਗ ਜੋਨ ਕੇ ਰਮਾਏ
0: ਸੰਤਨ ਕੇ ਦੁਖਣ ਤ੍ਰਿਸ਼ਨਾ ਮੈਂ ਜਲੈ
1: ਸੰਤ ਕੇ ਦੁਖਣ ਸਭ ਕੋ ਛਲੈ
0: ਸੰਤ ਕਾ ਦੁਖਣ ਤੇ ਸਭ ਜਾਏ
1: ਸੰਤ ਕੇ ਦੁਖਣ ਨੀਚ ਨਚਾਏ
0: ਸੰਤ ਦੁਖੀ ਕਾ ਥਾਂ ਕੋ ਨਾਹੇ
1: ਨਾਨਕ ਸੰਤ ਭਾਵੇ ਤਾ ਓਏ ਪੀ ਗਤ ਪਾਏ
0: ਸੰਤ ਕਾ ਨਿੰਦਕ ਮਹਾ ਅਤਤਾਈ
1: ਸੰਤ ਕਾ ਨਿੰਦਕ ਹਿੰਟਕਨ ਨਾ ਪਾਏ
0: ਸੰਤ ਕਾ ਨਿੰਦਕ ਮਹਾ ਹਥਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖਿਆਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਸੰਤ ਕਾ ਦੁਖੀ ਸਦਾ ਅਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਣ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਬੇਕਾਰੀ
0: ਸੰਤ ਕਾ ਦੁਖੀ ਜਨਮੈ ਮਰੈ
1: ਸੰਤ ਕੀ ਦੁਖਣਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾਹੀ ਠਾਓ
1: ਨਾਨਕ ਸੰਤ ਭਾਵੇ ਤਾ ਲੈ ਮਿਲਾਏ
0: ਦੁਖੀ ਅਜ ਬੀਜ ਤੇ ਟੁੱਟੇ
1: ਕਿਸੇ ਕਾਜ ਨਾ ਪਹੁੰਚੇ
0: ਦੁਖੀ ਕੋ ਧਿਆਨ ਪਰਮਾਈਏ
1: ਸੰਤ ਕਾ ਦੁਖੀ ਉੱਜੜ ਪਾਈਏ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਛ ਨਾਹੀ
1: ਆਪਣ ਬੀਜ ਆਪੇ ਹੀ ਖਾਹੇ
0: ਦੁਖੀ ਕੋ ਅਵਰ ਨਾ ਰੱਖਣ ਹਾਰ
1: ਨਾਨਕ ਸੰਤ ਭਾਵੇ ਤਾ ਲੈ ਉਭਾਰ
0: ਦੁਖੀ ਓਮ ਬਿਲ ਲਾਏ
1: ਜੋ ਜਲ ਬਿਹੋਣ ਸ੍ਰੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜੋ ਪਾਵਕ ਇੰਧਨ ਨਹੀਂ ਤਰਾਪੇ
0: ਸੰਤ ਕਾ ਦੁਖੀ ਛੁਟੇ ਅਕੇਲਾ
1: ਜੋ ਬੁਆੜ ਤਿੰਨ ਖੇਤ ਮਾਹੇ ਦੁਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਤੁਰ ਹੀ ਪਿਆ
1: ਨਾਨਕ ਜੋ ਤਿਸ ਭਾਵੇ ਸੋਈ ਥਿਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ
0: ਸੰਤ ਕਾ ਦੁਖੀ ਮਹਾ ਸੰਤ ਕਾ ਦੁਖੀ ਸਦਾ ਸਹਿਕਾਈਏ
1: ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ
0: ਸੰਤ ਕੇ ਦੁਖੀ ਕੀ ਪੁਜੇ ਨਾ ਆਸਾ
1: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
0: ਸੰਤ ਕਾ ਦੁਖ ਨਾ ਤਿਸਟੈ ਕੋਏ
1: ਜੈਸਾ ਭਾਵੇ ਤੈਸਾ ਕੋਈ ਹੋਏ
0: ਵਿਆਹ ਕਿਰਤ ਨਾ ਮਿਟੈ ਕੋਏ
1: ਨਾਨਕ ਜਾਣੇ ਸੱਚਾ ਸੋਏ
0: ਸਭ ਘਟ ਤਿਸ ਕੇ ਉਹ ਕਰਨੇ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਉਸਤਦ ਕਰੋ ਦਿਨ ਰਾਤ
1: ਤਿਸੇ ਧਿਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੇ ਹਾਰ
1: ਦੂਸਰ ਕੌਣ

0: ਟੁੱਟੀ ਗੰਡਨ ਹਾਰ ਗਪਾਲ
1: ਸਰਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ
1: ਤਾਂ ਕੋਈ ਨਾ ਹੈ
0: ਮਨ ਮੇਰੇ ਸਦਾ
1: ਪਰ ਆਪੇ ਆਪ
0: ਆਪਣ ਕੀਆ ਕਛੂ ਨਾ ਹੋਏ
1: ਜੇ ਸੋ ਪ੍ਰਾਣੀ ਲੋਚੇ ਕੋਏ
0: ਇਸ ਵਿਨ ਨਾਹੀ ਤੇਰੇ ਕਿਛ ਕਾਮ
1: ਗਤ ਨਾਨਕ ਜਾਪੇ ਇੱਕ ਹਰ ਨਾਮ
0: ਬੰਤ ਹੋਏ ਨਾਹੀ ਮੋਹੇ
1: ਪ੍ਰਭ ਕੀ ਜੋ ਸਗਲ ਘਟ ਸੋ ਹੈ
0: ਧਨਵੰਤਾ ਹੋਇਆ ਕਿਆ ਕੋ ਗਰਬੇ ਜੇ ਕੋ ਕਹਾਵੇ
1: ਪ੍ਰਭ ਕੀ ਕਲਾ ਬਿਨਾ ਕਹਿਤਾਵੇ
0: ਜੇ ਕੋ ਹੋਏ ਬਹੇ ਦਾ ਤਾਰ
1: ਜਿਸ ਦੇਨ ਹਾਰ ਜਾਣੇ ਗਾਵਾਰ
0: ਜਿਸ ਗਪਸਾ ਟੁੱਟੇ ਹੋ ਰੋਗ
1: ਨਾਨਕ ਸੋ ਜਨ
0: ਜਿਉ ਬੰਦਰ ਕੋ ਥਾਮੇ ਥੰਮਣ
1: ਤਿਉ ਗੁਰ ਕਾ ਸ਼ਬਦ ਮਨੇ ਅਸਥੰਮਣ
0: ਜਿਉ ਪਖਾਣ ਨਵ ਚੜ ਤਰੇ
1: ਪ੍ਰਾਣੀ ਗੁਰ ਚਰ ਲਗਤ ਨਿਸਤਰੇ
0: ਜਿਉ ਅੰਧਕਾਰ ਦੀਪਕ ਪ੍ਰਗਾਸ
1: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਮਹਾ ਧਿਆਨ ਮੇ ਮਾਰਗ ਪਾਵੇ
1: ਤਿਉ ਸਾਧੂ ਸੰਗ ਵਿਲ ਜੋਤ ਪ੍ਰਗਟਾਵੇ
0: ਸੰਤਨ ਕੀ ਵਾਚੋ ਧੂਰ
1: ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਵਿਲ ਲਾਈਏ
1: ਗੁਰੂ ਲਿਖੇ ਕਾ ਲਿਖਿਆ ਪਾਈਏ
0: ਰੂਪ ਸੂਖ ਪ੍ਰਭ ਦੇਵ ਨਹਾਰ
1: ਅਵਰ ਤਿਆਗ ਵਿਖਿਆ
0: ਜੋ ਕਛ ਕਰੇ ਸੋਈ ਸੁਖ ਮਾਨ
1: ਭੂਲਾ ਕਾਏ ਫਿਰੇ ਅਜਾਨ
0: ਕੌਣ ਬਸਤਾਈ ਤੇਰੇ ਸੰਗ
1: ਲੱਪ ਰਿਓ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਛੇਤੀ ਕਰ ਜਾਹੇ
0: ਜਿਸ ਬਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਅਜ ਅਮਾਨ ਲਿਓ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਧੋਲ
0: ਆਦ ਖੇਪ ਸੰਤੇ ਸੰਗ ਚਾਲ
1: ਅਵਰ ਤਿਆਗ ਵਿਖਿਆ ਜੰਜਾਲ
0: ਤਨ ਕਹੇ ਸਭ ਕੋਏ
1: ਖੁਜਲ ਹਰ ਦਰਗਹਿ ਸੋਏ
0: ਇਹੋ ਵਪਾਰ ਵਿਲਾ ਵਾਪਾਰੇ
1: ਤਾਕੇ ਸਦ ਬਲਿਹਾਰੇ
0: ਚਰਨ ਸਾਧ ਕੇ ਧੋਏ ਧੋਏ ਪੀਓ
1: ਹਰ ਸਾਧ ਕੋ ਆਪਣਾ ਜੀਉ
0: ਸਾਧ ਕੀ ਧੂਰ ਕਰੋ ਇਸ਼ਨਾਨ
1: ਸਾਧ ਉੱਪਰ ਜਾਈਏ ਕੁਰਬਾਨ
0: ਸਾਧ ਸੇਵਾ ਬੜ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਅਨਕ ਵਿਘਨ ਤੇ ਸਾਧੂ ਰਾਖੇ
1: ਹਰ ਗੁਣ ਗਾਏ ਹਰ
0: ਓਟ ਗਹੀ ਸੰਤੇ ਦਰ ਆਇਆ
1: ਸਰਬ ਸੁਖ ਨਾਨਕ ਤੈ ਪਾਇਆ
0: ਮਿਰਤਨ ਕੋ ਜਵਾਲਨ ਹਾਰ
1: ਭੁੱਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ
1: ਗੁਰਬ ਲਿਖੇ ਕਾ ਲੈਣਾ ਪਾਹੇ
0: ਕਿਛ ਤਿਸਕਾ ਉਹ ਕਰਨੇ ਜੋਗ
1: ਤਿਸ ਬਿਨ ਦੂਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ
1: ਸਭ ਤੇ ਉੱਚ ਨਿਰਮਲੇ ਕਰਨੀ
0: ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਨ ਨਿਰਮਲ ਥੀਆ
0: ਕੇ ਮਨ ਗੁਰ ਕੀ ਪ੍ਰਤੀਤ
1: ਇਸ ਦਿਨ ਆਵੇ ਹਰ ਪ੍ਰਭ ਜੀ
0: ਭਗਤ ਭਗਤ ਸੁਣੀਏ ਤੋ ਲੋਏ
1: ਆਖੇ ਹਿਰਦੇ ਇੱਕੋ ਹੋਏ
0: ਸੱਚ ਕਰਨੀ ਸੱਚਤਾ ਕੀ ਰਹਿਤ
1: ਸੱਚ ਹਿਰਦੇ ਸੱਚ ਮੁਕੈਤ
0: ਸੱਚੀ ਦ੍ਰਿਸ਼ ਸੱਚਾ ਆਕਾਰ
1: ਸੱਚ ਵਰਤੇ ਸੱਚ

0: ਚਲਤ ਕਰੇ ਖਿਨ ਮਾਹੇ,
1: ਪੂਰਿਓ ਪੂਰਨ ਸਭ ਠਾਈ,
0: ਨਾਨਾ ਬਿਦਕਰ ਬੰਤ ਬਨਾਈ,
1: ਆਪਣੀ ਕੀਮਤ ਆਪੇ ਪਾਈ,
0: ਸਭ ਕਰ ਤਿਸਕੇ ਸਭ ਤਿਸਕੇ ਠਾਓ,
1: ਜਪ ਜਪ ਜੀਵੇ ਨਾਨਕ ਹਰ ਨਾਮ,
0: ਨਾਮ ਕੇ ਧਾਰੇ ਸਗਲੇ ਜੰਤ,
1: ਨਾਮ ਕੇ ਧਾਰੇ ਖੰਡ ਬ੍ਰਹਮੰਡ,
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ,
1: ਨਾਮ ਕੇ ਧਾਰੇ ਸੁਣ ਗਿਆਨ ਧਿਆਨ,
0: ਨਾਮ ਕੇ ਧਾਰੇ ਆਗਾਸ ਪਾਤਾਲ,
1: ਨਾਮ ਕੇ ਧਾਰੇ ਸਗਲਾਕਾਰ,
0: ਨਾਮ ਕੇ ਧਾਰੇ ਪੁਰੀਆ ਸਭ ਭਵਨ,
1: ਨਾਮ ਕੇ ਸੰਗ ਉਦਰੇ ਸੁਨ ਸ੍ਰਵਨ,
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ,
1: ਨਾਨਕ ਚੌਥੇ ਪਦ ਮੇ ਸੋ ਜਨ ਗਤ ਪਾਏ,
0: ਰੂਪ ਸਤ ਜਾਕਾ ਸਤ ਅਸਥਾਨ,
1: ਪੁਰਖ ਸਤ ਕੇਵਲ ਪ੍ਰਧਾਨ,
0: ਕਰਤੂਤ ਸਤ ਸਤ ਜਾ ਕੀ ਬਾਣੀ,
1: ਸਤ ਪੁਰਖ ਸਭ ਮਹੇ ਸਮਾਨੀ,
0: ਸਤ ਕਰਮ ਜਾ ਕੀ ਰਚਨਾ ਸਤ,
1: ਮੂਲ ਸਤ ਸਤ ਉਤਪਤ,
0: ਸਤ ਕਰਨੀ ਨਿਰਮਲ ਨਿਰਮਲੀ,
1: ਜਿਸੇ ਬੁਝਾਏ ਤਿਸੇ ਸਭ ਭਲੀ,
0: ਸਤ ਨਾਮ ਪ੍ਰਭ ਕਾ ਸੁਖਦਾਈ,
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ,
0: ਸਤ ਬਚਨ ਸਾਧੂ ਉਪਦੇਸ਼,
1: ਸਤ ਜਨ ਜਾ ਕੇ ਹਿਰਦੇ ਪ੍ਰਵੇਸ਼,
0: ਸਤ ਨਿਰਤ ਬੂਝੈ ਜੇ ਕੋਏ, ਆਪ ਸਤ ਕੀਆ ਸਭ ਸਤ,
1: ਆਪੇ ਜਾਣੇ ਆਪਣੀ ਮਿਤ ਗਤ,
0: ਜਿਸ ਕੀ ਸ੍ਰਿਸ਼ਟ ਕਰਨੇ ਹਾਰ,
1: ਅਵਰ ਨ ਬੂਝ ਕਰਤ ਵਿਚਾਰ,
0: ਕਰਤੇ ਕੀ ਮਿਤ ਨ ਜਾਣੇ ਕੀਆ,
1: ਨਾਨਕ ਜੋਤਿਸ਼ ਭਾਵੇ ਸੋ ਵਰਤੀਆ,
0: ਬਿਸਮਨ ਬਿਸਮ ਭੈ ਬਿਸਮਾਦ,
1: ਜਿਨ ਬੂਝਿਆ ਤਿਸੇ ਆਇਆ ਸਵਾਦ,
0: ਪ੍ਰਭ ਕੈ ਰੰਗ ਰਾਜ ਜਨ ਰਹੇ,
1: ਗੁਰ ਕੇ ਬਚਨ ਪਦਾਰਥ ਲੈ,
0: ਉਹਦਾ ਤੇ ਦੁੱਖ ਕਾਟਨ ਹਾਰ,
1: ਜਾ ਕੇ ਸੰਗ ਤਰੇ ਸੰਸਾਰ,
0: ਜਨ ਕਾ ਸੇਵਕ ਸੋਬਡ ਭਾਗੀ,
1: ਜਨ

0: ਦੂਜਾ ਸਤਸਾ ਸੇਵਦਾਰ,
1: ਦਰਸ਼ਨ ਸਤ ਸਤ ਪੇਖਣ ਹਾਰ,
0: ਨਾਮ ਸਤਸਾ ਧਿਆਵਨ ਹਾਰ,
1: ਆਪ ਸਤ ਸਤ ਸਭ ਧਾਰੀ,
0: ਆਪੇ ਗੁਣ ਆਪੇ ਗੁਣਕਾਰੀ,
1: ਸ਼ਬਦ ਸਤ ਸਤ ਪ੍ਰਭ ਭਗਤਾ,
0: ਸੁਰਤ ਸਤ ਸਤ ਜਨ ਸੁਣਤਾ,
1: ਭੋਜਨ ਹਾਰ ਕੋ ਸਤ ਸਭ ਹੋਏ,
0: ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੇ ਜਿਨ ਮਾਨਿਆ,
0: ਕਰਨ ਕਰਾਵਨ ਤਿਨ ਮੂਲ ਪਛਾਣਿਆ,
1: ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ,
0: ਗਿਆਨ ਤਿਸ ਮਨ ਪ੍ਰਗਟਾਇਆ,
1: ਭੈ ਤੇ ਨਿਰਭਉ ਹੋਏ ਬਸਾਨਾ,
0: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ,
1: ਵਸਤ ਮਾਏ ਲੈ ਵਸਤ ਗਡਾਈ,
0: ਲਾਕੋ ਪਿੰਨ ਨ ਕਹਿ ਨਾ ਜਾਈ,
1: ਬੂਜੇ ਬੂਜਨ ਹਾਰ ਬਵੇਕ,
0: ਨਾਰਾਇਣ ਮਿਲੇ ਨਾਨਕੇਕ,
1: ਠਾਕੁਰ ਕਾ ਸੇਵਕ ਆਗਿਆਕਾਰੀ,
0: ਠਾਕੁਰ ਕਾ ਸੇਵਕ ਸਦਾ ਪੁਜਾਰੀ,
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
1: ਠਾਕੁਰ ਕੋ ਸੇਵਕ ਜਾਣੇ ਸੰਗ,
0: ਸੇਵਕ ਨਾਮ ਕੇ ਰੰਗ,
1: ਸੇਵਕ ਕੋ ਪ੍ਰਭ ਪਾਲਣ ਹਾਰਾ,
0: ਸੇਵਕ ਕੀ ਰਾਖੇ ਨਿਰੰਕਾਰਾ,
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
0: ਨਾਨਕ ਸੋ ਸੇਵਕ ਸਾਸ ਸਾਸ ਮਾਰੈ,
1: ਆਪਣੇ ਜਨ ਕਾ ਪਰਦਾ ਢਾਕੈ,
0: ਆਪਣੇ ਸੇਵਕ ਕੀ ਪਰ ਰਾਖੈ,
1: ਆਪਣੇ ਦਾਸ ਕੋ ਦੇ ਵਡਾਈ,
0: ਆਪਣੇ ਸੇਵਕ ਕੋ ਨਾਮ ਜਪਾਈ,
1: ਆਪਣੇ ਸੇਵਕ ਕੀ ਆਪ ਪਤ ਰਾਖੈ,
0: ਤਾਂ ਕੀ ਗਤਮਿਤ ਕੋਏ ਨਾ ਲਾਖੈ,
1: ਪ੍ਰਭ ਕੇ ਸੇਵਕ ਕੋ ਨਾ ਪਹੁੰਚੇ,
0: ਪ੍ਰਭ ਕੇ ਸੇਵਕ ਉੱਚਤੇ ਉੱਚੇ,
1: ਜੋ ਪ੍ਰਭ ਆਪਣੀ ਸੇਵਾ ਲਾਇਆ,
0: ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ,
1: ਨੇਕੀ ਕੀਰੀ ਮੈਂ ਕਲ ਰਾਖੇ,
0: ਭਸਮ ਕਰੇ ਲਸ਼ਕਰ ਕੋਟ ਲਾਖੇ,
1: ਜਿਸ ਕਾ ਸਾਸ ਨਾ ਕਾਢ ਤਾਪ,
0: ਤਾਂ ਕੋ ਰੱਖ ਦੇ ਕਰ ਹਾਥ,
1: ਮਾਨਸ ਯਤਨ ਕਰਤ ਬਹੁ ਭਾਤ,
0: ਜਿਸ ਤੇ ਕਰਤਵ ਬਿਰਥੇ ਜਾਤ,
1: ਮਾਰੇ ਨਾ ਰਾਖੇ ਅਵਰ ਨਾ ਕੋਏ,
0: ਸਰਬ ਜੀ ਆਕਾ ਰਾਖਾ ਸੋਏ,
1: ਕਾਹੇ ਸੋਚ ਕਰੇ ਰੇ ਪ੍ਰਾਣੀ,
0: ਨਾਨਕ ਪ੍ਰਭ ਲੱਖ ਵਡਾਣੀ,
1: ਵਾਰਨ ਵਾਰ ਵਾਰ ਪ੍ਰਭ ਜਪੀਐ,
0: ਕੀ ਅੰਮ੍ਰਿਤੇ ਮੰਤਨ ਤ੍ਰਪੀਐ,
1: ਨਾਮ ਰਤਨ ਜਿਨ ਗੁਰਮੁਖ ਪਾਇਆ,
0: ਜਿਸ ਕੇ ਛਵਨ ਨਾਹੀ ਦੁਸ਼ਟਾਇਆ,
1: ਨਾਮ ਧਨ ਨਾਮੋ ਰੂਪ ਰੰਗ,
0: ਨਾਮੋ ਸੁਖਰ ਨਾਮ ਕਾ ਸੰਗ,
1: ਨਾਮ ਰਸ ਜੋ ਜਨ ਤ੍ਰਿਪਤਾਨੈ,
0: ਮੰਤਨ ਨਾਮੇ ਨਾਮ ਸਮਾਨੈ,
1: ਉਠਤ ਬੈਠਤ ਸੋਭਤ ਨਾਮ,
0: ਓ ਨਾਨਕ ਜਨ ਕੇ ਸਦ ਕਾਮ,
1: ਜਸ ਜੇ ਬਾ ਦਿਨ ਰਾਤ,
0: ਪ੍ਰਭ ਆਪਣੇ ਜਨ ਕੀ ਨੀਦਾਤ,
1: ਕਰੇ ਭਗਤਾ ਤਮਕੈ ਚਾਹੇ,
0: ਪ੍ਰਭ ਆਪਣੇ ਸੋ ਰਹਿ ਸਮਾਏ,
1: ਜੋ ਹੋਆ ਹੋ ਬਤ ਸੋ ਜਾਣੇ,
0: ਪ੍ਰਭ ਆਪਣੇ ਕਾ ਹੁਕਮ ਪਛਾਣੇ,
1: ਇਸ ਕੀ ਮਹਿਮਾ ਕੌਣ ਬਖਾਨੋ,
0: ਇਸ ਦਾ ਗੁਣ ਕਾ ਏਕ ਨਾ ਜਾਣੋ,
1: ਆਠ ਪਹਿਰ ਪ੍ਰਭ ਵਸੇ ਹਜੂਰੇ,
0: ਕੌ ਨਾਨਕ ਸੇਈ ਜਨ ਪੂਰੇ,
1: ਮਨ ਮੇਰੇ ਤਿਨ ਕੀ ਓਟ ਲਿਹੇ,
0: ਮਨ ਤਨ ਆਪਣਾ ਤਿਨ ਜਨ ਦੇ,
1: ਜਿਨ ਜਨ ਆਪਣਾ ਪ੍ਰਭੂ ਪਛਾਤਾ,
0: ਸੋ ਜਨ ਸਰਬ ਥੋ ਕਾ ਦਾਤਾ,
1: ਤਿਸ ਕੀ ਸਰਨ ਸਰਬ ਸੁਖ ਪਾਵੈ,
0: ਜਿਸ ਕੇ ਦਸਾ ਪਾਪ ਮਿਟ,
1: ਅਵਰ ਸਿਆਣਪ ਸਗਲੀ ਛਾੜ।

0: ਸਤਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਨਾਮ ਇਸਕੇ ਸੰਗ ਸਿੱਖੋ ਧਰੇ ਨਾਨਕ ਹਰ ਗੁਣ ਗਾਓ ਅਸ਼ਟਪਦੀ
1: ਸਤਿਗੁਰ ਸਿੱਖੀ ਕਰੇ ਪ੍ਰਤਿਪਾਲ
0: ਸੇਵਕੋ ਗੁਰ ਸਦਾ ਦਿਆਲ
1: ਸਿੱਖੀ ਗੁਰੂ ਦੁਰਮਤਿ ਮਲਿ ਹਿਰੇ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖੇ ਬੰਧਨ ਕਾਟੇ
0: ਗੁਰ ਕਾ ਸਿੱਖ ਬੇਕਾਰ ਤੇ ਹਟੈ
1: ਸਤਿਗੁਰ ਸਿੱਖੋ ਨਾਮ ਤਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖੋ ਹਲਤ ਪਲਤ ਸਵਾਰੇ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਿਸ਼ਨਾ ਜਨਾਵੇ
0: ਹਰ ਹਰ ਨਾਮ ਹਿਰਦੇ ਸਤ
1: ਮਨ ਵੇਚੇ ਸਤਿਗੁਰ ਕੇ ਪਾਸ
0: ਤਿਸ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੈ ਕਾਮੀ
0: ਜਿਸ ਕੋ ਹੋਤ ਪ੍ਰਾਪ ਸੁਆਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸੇ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ।

0: ਆਪ ਨਹੀਂ ਕਛ ਭਰਮ,
1: ਸਹਿ ਸਿਆਣ ਲਾਇਆ ਨਾ ਜਾਈਏ,
0: ਨਾਨਕ ਐਸਾ ਗੁਰਬੜ ਭਾਗੀ ਪਾਈਏ,
1: ਸਬਲ ਦਰਸ਼ਨ ਪੇਖਤ ਪਨੀਤ,
0: ਪਰਸਾ ਚੰਗਤ ਨਿਰਮਲ ਰੇਤ,
1: ਭੇਟਤ ਸੰਗ ਰਾਮ ਗੁਣ ਰਵੇ,
0: ਪਾਰ ਬ੍ਰਹਮ ਕੀ ਦਰਗ ਹੈ ਗਵੈ,
1: ਸੁਣ ਕਰ ਬਚਨ ਕਰਨ ਅਗਾਨੇ,
0: ਮਨ ਸੰਤੋਖ ਆਤਮ ਪਤਿਆਨੇ,
1: ਪੂਰਾ ਗੁਰੂ ਆਖੋ ਜਾਂ ਕਾ ਮੰਤਰ,
0: ਅਮ੍ਰਿਤਿਸ਼ਟ ਹੋਏ
1: ਗੁਣ ਬੇਅੰਤ ਕੀਮਤ ਨੀ ਪਾਏ,
0: ਨਾਨਕ ਜਿਸ ਭਾਵੇ ਤਿਸ ਲਏ ਮਿਲਾਏ,
1: ਜੇ ਵਾਏ ਕੁਸਤਤ ਅਨੇਕ,
0: ਸਤ ਪੁਰਖ ਪੂਰਨ ਬਾਵੇਕ,
1: ਕਾਹੋ ਬੋਲ ਨ ਪਹੁੰਚਿਤ ਪ੍ਰਾਣੀ,
0: ਅਗਮ ਗੋਚਰ ਪ੍ਰਭ ਨਿਰਬਾਨੀ,
1: ਨਿਰਾਹਾਰ ਨਿਰਵੈਰ ਸੁਖਦਾਈ,
0: ਤਾਂ ਕੀ ਕੀਮਤ ਗਿਨੇ ਨਾ ਪਾਈ,
1: ਅਨਿਕ ਭਗਤ ਬੰਧਨ ਨਿਤ ਕਰੇ,
0: ਚਰਨ ਕਮਲ ਹਿਰਦੇ ਸਿਮਰੈ,
1: ਸਦ ਬਲਿਹਾਰੀ ਸਤਿਗੁਰੂ ਆਪਣੇ,
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
1: ਇਹੋ ਹਰ ਰਸ ਪਾਵੇ ਜਨ ਕੋਏ,
0: ਅੰਮ੍ਰਿਤ ਪੀਵੇ ਅਮਰ ਸੋ ਹੋਏ,
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ,
0: ਜਾ ਕੇ ਮਨ ਪਲਟੇ ਗੁਣਤਾਸ,
1: ਆਠ ਪੈਰ ਹਰ ਕਾ ਨਾਮ ਲੇ,
0: ਸੱਚ ਉਪਦੇਸ਼ ਸੇਵਕ ਕੋ ਦੇ,
1: ਮੋਹ ਮਾਇਆ ਕੇ ਸੰਗ ਨ ਲੇਪ,
0: ਮਨ ਮੇ ਰਾਖੇ ਹਰ ਹਰ ਏਕ,
1: ਅੰਧਕਾਰ ਦੀਪਕ ਪ੍ਰਗਾਸ਼ੇ,
2: ਨਾਨਕ ਪਰਮ ਮੋਹ ਦੁਖਤ ਹਿਨਾਸੇ,
1: ਤਪਤ ਮੇ ਠੰਡ ਵਰਤਾਈ,
0: ਆਨੰਦ ਪਿਆ ਦੁਖ ਨਾਠੇ ਭਾਈ,
1: ਜਨਮ ਮਰਨ ਕੇ ਮਿਟੇ ਅੰਦੇਸੇ,
0: ਸਾਧੂ ਕੇ ਪੂਰਨ ਉਪਦੇਸੇ,
1: ਪਉ ਚੁੱਕਾ ਨੀਰ ਪੋ ਹੋਏ ਬਸੇ,
0: ਸਗਲ ਵਿਆਦ ਮੰਤੇ ਖੈ ਨਸੇ,
1: ਜਿਸ ਕਾ ਸਾ ਤਿਨ ਕਿਰਪਾ ਧਾਰੀ,
0: ਸਾ ਸੰਗ ਜਪ ਨਾਮ ਮੁਰਾਰੀ,
1: ਹਿਤ ਪਾਈ ਚੁੱਕੇ ਪਰਮ ਗਵਨ,
0: ਸੁਣ ਨਾਨਕ ਹਰ ਹਰ ਜਸ ਰਮਨ,
1: ਨਿਰਗੁਣ ਆਪ ਸਰ ਗੁਣ ਵੀ ਓਹੀ,
0: ਕਲਾ ਧਾਰ ਜਿਨ ਸਗਲੀ ਮੋਹੀ,
1: ਆਪਣੇ ਚਿੱਤ ਪਵ ਆਪ ਬਣਾਏ,
0: ਆਪਣੀ ਕੀਮਤ ਆਪੇ ਪਾਏ,
1: ਹਰ ਬਿੰਦੂਜਾ ਨਾਹੀ ਕੋਏ,
0: ਸ਼ਰਮ

0: ਆਧਾਰ
1: ਹਰ ਹਰ ਸਿਮਰਨ ਪ੍ਰਾਨ ਆਧਾਰ
0: ਨਿਕ ਅਪਾਵ ਨ ਛੁਟਨ ਹਾਰੇ
1: ਸਿਮਰ ਸ਼ਾਸਤਰ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਬੰਸ਼ਤ ਨਾਨਕ ਫਲ ਪਾਏ
0: ਸੰਗ ਨ ਚਾਲਸ ਤੇਰੇ ਤਨਾ
1: ਤੂੰ ਕਿਆ ਲਪਟਾਵੇ ਮੂਰਖ ਮਨ
0: ਸੁਤ ਮੀਤ ਕਟਾਮਰ ਮੰਤਾ
1: ਇੰਤੇ ਕਹ ਤੂੰ ਕਵਨ ਸਨਾਥਾ।

0: ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੇ ਗੁਣ ਗਾਵੋ
0: ਪ੍ਰਾਣ ਤਰਨ ਕਾ ਇਹ ਸੁਆ
1: ਚਰਨ ਕਮਲ ਸਿਉ ਲਾਗੇ ਪ੍ਰੀਤ
0: ਕਰੋ ਪ੍ਰਭ ਕੀ ਨਿਤ ਨੀਤ
1: ਕੋਟ ਏਕੋ ਆਧਾਰ
0: ਨਾਨਕ ਮੰਗੇ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਹਰ ਰਸ ਪਾਵੇ ਵਿਰਲਾ ਕੋਇ
1: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਉਬਰ ਭਰੇ ਪ੍ਰੇਮ ਰਸ ਰੰਗ
0: ਉਪਜੇ ਕੇ ਸੰਗ
1: ਪਰੇ ਸਰਨ ਆਨ ਸਭ ਤਿਆਗ
0: ਅਰਦਾਸ ਅੰਦੇ ਲੇਵਲਾ
1: ਬੜ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਮ ਰਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਪਈ
0: ਸਤਿਗੁਰੂ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਇਓ ਦਇਆਲ
0: ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਪਇਆ
0: ਜਨਮ ਮਰਨ ਦੁਖ ਪ੍ਰਾਮ ਗਇਆ
1: ਇਛ ਪੁੰਨੀ ਸਰਦਾ ਸਭ ਪੂਰੀ
0: ਰਵ ਰਿਆ ਸਤ ਸੰਗ ਹਜੂਰੀ
1: ਜਿਸ ਕਾ ਸਾਥਨ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕੋ ਵਿਸਰੇ ਜੇ ਕਾਲ ਨ ਪਾਨੇ
0: ਸੋ ਕਿਉ ਵਿਸਰੇ ਜੇ ਕੀਆ ਜਾਨੇ
1: ਸੋ ਕੋ ਵਿਸਰੇ ਜਿਨ ਸਭ ਕੁਛ ਦੀਆ
0: ਕੋ ਵਿਸਰੇ ਜੇ ਜੀਵਨ ਜੀਆ
1: ਸੋ ਕੋ ਵਿਸਰੇ ਜੇ ਅਗਨ ਮੈ ਰਾਖੇ
0: ਗੁਰ ਪ੍ਰਸਾਦ ਕੋ ਵਿਰਲਾ ਲਾਖੇ
1: ਸੋ ਕੋ ਵਿਸਰੇ ਜੇ ਬਿਖ ਤੇ ਕਾਢੇ
0: ਜਨਮ ਜਨਮ ਕਾ ਟੂਟਾ ਗਾਂਢੇ
1: ਗੁਰ ਪੂਰੇ ਤਤ ਇਹ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਹੁਕਾਮ
0: ਕਿਆ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਕਰੋ ਆਪਣਾ ਨਾਮ ਜਪਾਵੋ
1: ਭਗਤ ਪਾਏ ਧਰੀਏ ਸੰਸਾਰ
0: ਬਿਨ ਭਗਤੀ ਤਨ ਹੋਸੀ ਛਾਰ
1: ਸਰਬ ਕਲਿਆਣ ਸੁਖ ਨਿਧ ਨਾਮ
0: ਬੂੜ ਜਾਤ ਪਾਏ ਵਿਸਰਾਮ
1: ਸਗਲ ਦੁਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣ ਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮਨ ਤਨ ਅੰਤਰ ਇਹੀ ਸੁਆਓ
1: ਨੇਤਰ ਹੋ ਪੇਖ ਦਰਸਕ ਹੋਏ
0: ਮਨ ਵਿਕਸੇ ਸਾ ਚਰਨ ਧੋਏ
1: ਭਗਤ ਜਨਾ ਕੇ ਮਨ ਤਨ ਰੰਗ
0: ਬਿਰਲਾ ਕੋ ਪਾਵੇ ਸੰਗ
1: ਏਕ ਬਸਤੀ ਜੇ ਕਰ ਮਇਆ
0: ਗੁਰ ਪ੍ਰਸਾਦ ਨਾਮ ਜਪ ਲਾਇਆ
1: ਕੀ ਉਪਮਾ ਕਹੀ ਨ ਜਾਏ
0: ਨਾਨਕ ਰਿਹਾ ਸਮਾਏ
1: ਪ੍ਰਭ ਬਖਸੰਦ ਦੀਨ ਦਇਆਲ
0: ਭਗਤ ਬਛਲ ਸਦਾ ਕਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਕਟਾ ਕਰਤ ਪ੍ਰਤਪਾਲ
1: ਪੁਰਖ ਕਾਰਨ ਕਰਤਾਰ ਜੋ ਜੋ ਜਪੇ ਸੁ ਹੋਏ ਪੁਨੀਤ
0: ਭਗਤ ਪਾਏ ਲਾਵੇ ਮਨ ਹੀਤ
1: ਹਮ ਨਿਰਗੁਣ ਯਾਰ ਨੀਚ ਆ ਜਾਨ
0: ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ
1: ਸਰਬ ਵੈਕੁੰਠ ਮੁਕਤ ਮੁਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਿਕ ਰਾਜ ਭੋਗ ਵਡਿਆਏ
0: ਹਰ ਕੇ ਨਾਮ ਕੀ ਕਥਾ ਮਨ ਪਾਈ
1: ਭੋਜਨ ਕਾ ਪਰ ਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋ ਬਾਤ ਅਨਵੰਤ
0: ਹਿਰਦੇ ਵਸੇ

0: ਨਾਨਕ ਸਗਲ ਸ੍ਰੇਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾ ਕੇ ਹਾਥ
0: ਦੀਨ ਦਿਆਲ ਨਾਥ ਕੋ ਨਾਥ
1: ਜਿਸ ਰਾਖੇ ਤਿਸ ਕੋਈ ਨਾ ਮਾਰੇ
0: ਸੋ ਮੂਆ ਤਿਸ ਮਨੋ ਬਿਸਾਰੈ
1: ਤਿਸ ਸਵਰ ਕਹਾਂ ਕੋ ਜਾਏ
0: ਸਰੇਕ ਨਿਰੰਜਨ ਰਾਏ
1: ਜੀ ਕੀ ਜੁਗਤ ਜਾ ਕੇ ਸਭ ਹਾਥ
0: ਅੰਤਰ ਬਾ

0: ਅੰਤਰ ਜਾਮੀ ਰਿਹੋ ਬਿਆਪ
1: ਪਾਲੇ ਜੀਅਨ ਬਹੁ ਭਾਂਤ
0: ਜੋ ਜੋ ਰਚੇ ਤਿਸੇ ਤਿਆਤ
1: ਭਾਵੇ ਤਿਸ ਲਏ ਮਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਬਸਵਾ।

0: ਧਾਰ
1: ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸੁਆ
1: ਆਠ ਪੈਰ ਪ੍ਰਾਪੇ ਖੋ ਨਿਹਰਾ
0: ਗਿਆਨ ਬਿਨਸੇ ਅੰਧੇਰਾ
1: ਸੁਨ ਉਪਦੇਸ ਹਿਰਦੇ ਬਸਾਵੋ
0: ਮਨ ਇੱਛੇ ਨਾਨਕ ਫਲ ਪਾਓ।

0: ਮਨ ਤਨ ਨਾਮ ਜਪੋ ਲਿਵ ਲਾਏ,
1: ਦੁਖ ਦਰਦ ਮਨ ਤੇ ਪਉ ਜਾਏ,
0: ਸੱਚ ਵਪਾਰ ਕਰੋ ਵਾਪਾਰੀ,
1: ਕਰ ਗਏ ਨਿਭੇ ਖੇਪ ਤੁਮਾਰੀ,
0: ਏਕਾ ਟੇਕ ਰੱਖੋ ਮਨ ਮਾਹੇ।

0: ਜਸਦਨ ਕੋ ਕੋਈ ਨਾ ਪਹੁੰਚਣ ਹਾਰ
1: ਸਰੂਪ ਠਾਡਾ ਗੁਰ ਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ
0: ਦਰਸ਼ਨ ਪੇਖ ਉਦਰ ਸ੍ਰੇਸ਼ਟ
1: ਚਰਨ ਕਮਲ ਜਾ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ
0: ਦਰਜਾਮੀ ਰਿਹੋ
1: ਜਿਸ ਮਨ ਬਸੇ ਸੋ ਹੋਤ ਨਿਹਾਲ।

ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਹਿ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਈ, ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਇ, ਅਰਜਨ ਹਰਿ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਹਨ ਦਿਆਵਾ ਧਾਈ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਡਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ, ਚਰਖਣੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ।

ਚੇਤੇ ਆਵੈ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆਰੀ ਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਂ ਮਾਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ

ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਅਟਲ ਚਵਰ ਤਖਤ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਵਾਨ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਅੱਜ ਇਸ ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ ਉੱਤੇ ਦਾਸ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰੋਂ ਨੇੜਿਓ ਆਏ ਸਾਰੇ ਪਤਵਾਂ ਅਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜੀ ਉਹ ਕਰ ਰਿਹਾ। ਸਾਡੇ ਕੋਲ ਦੂਰੋਂ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤਾਂ ਆਨੰਦ ਕਾਰਜ ਵਾਸਤੇ ਵਿਸ਼ੇਸ਼ ਤੌਰ 'ਤੇ ਪਹੁੰਚੀਆਂ ਨੇ। ਕੈਲੀਫੋਰਨੀਆ ਤੋਂ ਸੰਗਤ ਆਈ ਹੈ, ਵਿਕਟੋਰੀਆ ਤੋਂ ਸੰਗਤ ਆਈ ਹੈ, ਇਸੇ ਤਰ੍ਹਾਂ ਟੋਰੋਂਟੋ ਤੋਂ, ਸਪੇਨ ਤੋਂ, ਇੰਗਲੈਂਡ ਤੋਂ ਅਤੇ ਇੰਡੀਆ ਤੋਂ ਵੀ ਬਹੁਤ ਸੰਗਤਾਂ ਹੁੰਮ ਹੁੰਮ ਆ ਕੇ ਪਹੁੰਚੀਆਂ ਨੇ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜੀ ਹੋਇਆ। ਔਨ ਬਿਹਾਫ ਆਫ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖਸਾਗਰ, ਆਈ ਵੁੱਡ ਲਾਈਕ ਟੂ ਵਾਰਮਲੀ ਵੈਲਕਮ ਈਚ ਵਨ ਆਫ ਯੂ who came all the way to bless this beautiful couple who is now sitting in front of Shri Guru Granth Sahib Maharaj. Thank you so much everybody for coming here, for being here today. As you witness two souls merging into one in the presence of our eternal Guru. So as we are sitting in this darbar with Guru Sahib as the supreme power, so it becomes a collective responsibility to please maintain the integrity and decorum of this darbar, which means absolutely no talking, listening to the kirtan and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Sadh Sangat Ji, sab to pehla jaruri benti hai, apne jo niji vichar ne, gallan baatan ne, ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪਤਾ ਦਾਨ ਬਖਸ਼ਿਸ਼ ਕਰੋ। ਆਪਣੀ ਸੁਰਤ, ਆਪਣਾ ਧਿਆਨ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ, ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ, ਉੱਥੇ ਹੀ ਅਸੀਂ ਸਤਿਗੁਰਾਂ ਪਾਸੋਂ ਆਪਣੇ ਝੋਲੀਆਂ ਵੀ ਖੁਸ਼ੀਆਂ ਖੇੜੇ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਹਨਾਂ ਗੁਰਮੁਖਾਂ ਨੂੰ ਬਾਣੀ ਕੰਠ ਹੈ ਜਾਂ ਬਾਣੀ ਪੜ੍ਹ ਸਕਦੇ ਨੇ, ਉਹ ਵੀ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦੱਸ

ਡਿਸਟ੍ਰਿਕਟ ਨਵਾਂ ਸ਼ਹਿਰ ਸ਼੍ਰੀ ਭਗਤ ਸਿੰਘ ਨਗਰ ਤੋਂ ਬਿਲੋਂਗ ਕਰਦੇ ਨੇ ਅਤੇ ਇਸ ਵਕਤ ਪਰਿਵਾਰ ਵੀ ਸਾਰੀ ਬੀਸੀ ਦਾ ਹੀ ਨਿਵਾਸੀ ਹੈ। ਸਿਮਰਨਜੀਤ ਕੌਰ ਦੇ ਦਾਦਾ ਜੀ ਦਾ ਨਾਮ ਸਰਦਾਰ ਬੇਅੰਤ ਸਿੰਘ ਜੀ ਥਾਂਦੀ ਅਤੇ ਦਾਦੀ ਜੀ ਦਾ ਨਾਮ ਮਾਤਾ ਗਿਆਨ ਕੌਰ ਥਾਂਦੀ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਸੋਹਣ ਸਿੰਘ ਜੀ ਪੁਰੇਵਾਲ ਅਤੇ ਨਾਨੀ ਜੀ ਬੀਬੀ ਸਵਰਨ ਕੌਰ ਪੁਰੇਵਾਲ ਹਨ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸੰਗਤਾਂ ਵਾਸਤੇ ਬੇਨਤੀ ਹੈ ਕਿ ਆਪਣੇ ਸਥਾਨਾਂ ਉੱਪਰ ਸਜੇ ਰਹੋ। ਸੋ ਮੈਂ ਬੇਨਤੀ ਕਰੂੰਗਾ ਗੁਰਲੀਨ ਸਿੰਘ, ਸਿਮਰਨਜੀਤ ਕੌਰ, ਇਹਨਾਂ ਦੇ ਜੋ ਮਾਤਾ ਪਿਤਾ ਹਨ ਉਹ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਜਾਣ। ਸੋ ਸੁਭਾਗ ਜੋੜੀ ਐਂਡ ਦ ਪੇਰੈਂਟਸ, ਵਿਰਾਵਰ ਦੇ ਸਿੰਘ, ਪਲੀਜ਼ ਸਟੈਂਡ ਫੋਰ ਦੀ ਅਰਦਾਸ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁਖ ਸਾਗਰ। ਆਓ, ਅਰਦਾਸ ਹੋ ਰਹੀ ਹੈ, ਪ੍ਰੇਮ ਸਹਿਤ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਪੂਰਾ ਜਿਨ ਸਿਮਰਿਆ ਸਹੀ ਭਏ ਨਿਹਾਲ ਨਾਨਕ ਨਾਮ ਆਰਾਧਣਾ

ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ।

जप हर भव जल तरना, जय हर सिमरन पया, तय उपाद गत किनी।

0: ਜਪ ਹਰ ਭਵਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਨੇ ਉਹ ਕਾਕਾ ਜੀ ਦੇ ਪੱਲਾ ਬੀਬਾ ਜੀ ਨੂੰ ਫੜਾਉਣਗੇ। ਔਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੁਗਲੀਨ ਸਿੰਘ ਐਂਡ ਸਿਮਰਜੀਤ ਕੌਰ। ਸੋ ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਫਰੋਮ ਟੂਡੇ ਔਨਵਰਡਸ ਯੂ ਨੋ ਲੋਂਗਰ ਟੂ ਸੈਪਰੇਟ ਇੰਡੀਵਿਜੁਅਲਸ। ਆਈ ਹੋਪ ਯੂ ਬੋਥ ਰਿਮੈਂਬਰ ਦ ਡੈਫੀਨੇਸ਼ਨ ਆਫ ਐਨ ਆਈਡੀਅਲ ਕਪਲ। ਮਹਾਰਾਜ ਜੀ ਕਹਿੰਦੇ ਨੇ ਤਨ ਫਿਰ ਇਹ ਨਾਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀ ਇਸ ਹੋਏ। ਇਟ ਮੀਨਸ ਦੈਟ ਮਹਾਰਾਜ ਜੀ ਸਿੰਘ ਦੈਟ ਆਈ ਡੂ ਨੋਟ ਰਿਗਾਰਡ ਟੂ ਪੀਪਲ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਦੇਰ ਇਜ਼ ਅ ਕ੍ਰਾਈਟੀਰੀਆ ਵਿਚ ਇਜ਼ ਏਕ ਜੋਤ ਦੋਇ ਮੂਰਤੀ, ਟੂ ਬਾਡੀਜ਼ ਬਟ ਵਨ ਸੋਲ। ਐਂਡ ਟੂਡੇ ਯੂ ਬੋਥ ਆਰ ਹੋਲਡਿੰਗ ਦ ਪੱਲਾ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੂਅਰ ਲਵਡ ਵਨਸ। ਇਟ ਹੈਜ਼ ਅ ਡੀਪ ਮੀਨਿੰਗ ਬਿਹਾਈਂਡ ਇਟ। So this is a promise that you both are making today, that we are going to stay together for the rest of our lives. And we're going to put our best efforts to make things work. You're promising today that I will become the best version of myself for my partner. This is a commitment that you both are making, that I'm going to stay loyal to my partner, and I'm willing to take Gulen Singh or Simranjit Kaur as my lifelong partner. I hope you both understand this. So hun main binti karunga, ਸਰਦਾਰ ਹਰਵਿੰਦਰ ਸਿੰਘ ਜੀ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So now, you both had made your promises. Remember to hold on to the palla for the rest of the ceremony and to hold on to the promises for the rest of your lives. So, Aao Saath Sangat Ji, Lama De Paat, Sarvan Karde Haan, Lama Di Maryada Prarambh Ho Rahi Hai. Main Benti Karunga Sabhag Jodi Nu Ke Hun Matha Tek Ke Khade Ho Jaan. Idhar Bibiyan Nu Benti Hai Ke Apni Gallan Nu Kripa Karke Sankocho Please. Jitna Cher Assi Satguruan De Darbar De Vich Baithna Hai, ਉਹਨਾਂ ਚਿਰ ਅਸੀਂ ਪੂਰੇ ਡਿਸਿਪਲਨ ਦੇ ਵਿੱਚ ਬੈਠਣਾ ਹੈ। ਕੋਈ ਆਪਣੀਆਂ ਗੱਲਾਂ ਬਾਤਾਂ ਕਰਨ ਵਾਸਤੇ ਨਹੀਂ ਆਏ, ਆਪਾਂ ਆਨੰਦ ਕਾਰਜ ਵਾਸਤੇ ਆਏ ਹਾਂ। ਸੋ ਗੁਰਲੀਨ ਸਿੰਘ ਐਂਡ ਸਿਮਰਜੀਤ ਕੌਰ, ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਾਭ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ, ਪ੍ਰੇਮ ਦੇ ਨਾਲ ਆਪ ਜੀ ਨੇ ਪਾਠ ਸਰਵਣ ਕਰਨਾ। ਆਫਟਰ ਲਿਸਨਿੰਗ ਦੋਨਾਂ ਨੇ ਮੱਥਾ ਟੇਕਣਾ, ਉਸ ਤੋਂ ਬਾਅਦ ਖੜ੍ਹੇ ਹੋ ਕਰਕੇ ਫਿਰ ਪਰਿਕਰਮਾ ਸ਼ੁਰੂ ਕਰ ਦੇਣੀ ਹੈ। ਗੁਰਲੀਨ ਸਿੰਘ, ਯੂ ਵਿਲ ਬੀ ਦ ਫਰੰਟ ਫੋਲੋ ਬਾਈ ਦ ਬ੍ਰਾਈਡ। ਚਾਰੇ ਲਾਵਾਂ ਇਸ ਔਡਰ ਦੇ ਛੋਣਗੀਆਂ। ਐਂਡ ਵੈਨ ਯੂ ਵਾਕਿੰਗ, ਟੇਕ ਯੂਰ ਟਾਈਮ, ਇੰਜੋਏ ਦਿਸ ਮੋਮੈਂਟ, ਡੋਂਟ ਰਸ਼ ਐਟ ਆਲ। ਐਂਡ ਵੈਨ ਯੂ ਕਮ ਟੂ ਦ ਫਰੰਟ, ਯੂ ਬੋਥ ਬਾਓ ਐਂਡ ਰਾਈਜ਼ ਅਗੇਨ। ਫਿਰ ਗਿਆਨੀ ਜੀ ਦੂਜੀ ਲਾਵ ਦਾ ਪਾਠ ਸਰਵਣ ਕਰਾਉਣਗੇ। ਪਾਠ ਸੁਣ ਕੇ ਮੱਥਾ ਟੇਕਣਾ, ਫਿਰ ਪਰਿਕਰਮਾ ਕਰਨੀ ਹੈ, ਫਿਰ ਪਰਿਕਰਮਾ ਕਰਕੇ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਸਿਮਿਲਰਲੀ ਥਰਡ ਲਾਵ ਐਂਡ ਦੈਨ ਫੋਰਥ ਲਾਵ। ਆਫਟਰ ਦ ਫੋਰਥ ਵਨ ਯੂ ਬੋਥ ਬਾਓ ਐਂਡ ਦੈਨ ਯੂ ਸਿਟ। ਫਿਰ ਭਾਈ ਸਾਹਿਬ ਜੀ ਆਨੰਦ ਸਾਹਿਬ ਦਾ ਕੀਰਤਨ ਕਰਨਗੇ, ਫੋਲੋਡ ਬਾਏ ਦੀ ਅਰਦਾਸ ਐਂਡ ਸਤਿਗੁਰਾਂ ਦਾ ਮੁੱਖ ਵਾਕ। ਡੋਂਟ ਵਰੀ, ਗਿਆਨੀ ਜੀ ਇਸ਼ਾਰਾ ਕਰਨਗੇ, ਡੋਂਟ ਗੈਟ ਨਰਵਸ, ਵੀ ਗਾਟ ਯੂ ਬੈਕ। ਸੋ ਸਾਧ ਸੰਗਤ ਜੀ, ਲਾਵਾਂ ਦਾ ਪਾਠ ਸਰਵਣ ਕਰਦੇ ਹਾਂ। ਪਾਠ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਸੁਰਿੰਦਰ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਗੇ। ਪ੍ਰੇਮ ਸਹਿਤ ਸਰਵਣ ਕਰੀਏ, ਇਕਾਗਰਤਾ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਰਮ ਦ੍ਰਿੜੋ ਹਰ ਨਾਮ ਤੇ ਆਵਹ ਸਿਮ੍ਰਿਤ ਨਾਮ ਦ੍ਰਿੜਾਇਆ ਸਤ ਗੁਰ ਗੁਰਪੂਰਾ ਆਰਾਧੋ ਸਭ ਕਿਲਬਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮਿਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ

संत जना हर मेल हर पाया,

हर पाया बलराम जियो, गुरमुख मिलिया सुपाए।

ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ

ਗੁਰ ਅਲੀਨ ਸਿੰਘ ਥਿਆੜਾ, ਸਪੁੱਤਰ ਸਰਦਾਰ ਭੁਪਿੰਦਰ ਸਿੰਘ ਥਿਆੜਾ, ਮਾਤਾ ਤੀਰਥ ਕੌਰ ਥਿਆੜਾ, ਬੀਬਾ ਸਿਮਰਨਜੀਤ ਕੌਰ ਥਾਂਦੀ, ਸਪੁੱਤਰੀ ਸਰਦਾਰ ਹਰਵਿੰਦਰ ਸਿੰਘ ਥਾਂਦੀ, ਮਾਤਾ ਰਵਿੰਦਰ ਕੌਰ ਥਾਂਦੀ, ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ, ਕਾਕਾ ਗੁਰਲੀਨ ਸਿੰਘ ਥਿਆੜਾ ਅਤੇ ਬੀਬਾ ਸਿਮਰਨਜੀਤ ਕੌਰ ਥਾਂਦੀ ਦਾ ਸ਼ੁਭ ਆਨੰਦ ਕਾਰਜ ਗੁਰਮਤਿ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਆਪ ਜੀ ਨੇ ਮਿਹਰਾਂ ਕੀਤੀਆਂ, ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਸ ਕੀਰਤਨ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸ

ਜੀ ਨੂੰ ਸੁੰਦਰ ਪਛਾਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਪਰਿਵਾਰਾਂ ਨੂੰ ਖੁਸ਼ੀਆਂ ਅਤੇ ਖੇੜੇ ਪ੍ਰਦਾਨ ਕਰਦੇ ਹੋਏ ਕਾਰਜ ਰਾਸ਼ ਕਰਨੇ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਕਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਸੱਚੀ ਪਾਤਸ਼ਾਹ ਜੀ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਤੀਰਥ ਪਾ ਬਖਸ਼ਣਾ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

ਤੇਰੇ ਪਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹਨਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਤ ਰੱਖਣ, ਦੋਨਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਇੱਕ ਵਾਰ ਫਿਰ ਦੇਸਾਂ ਪ੍ਰਦੇਸਾਂ ਤੋਂ ਆਈ ਸੰਗਤਾਂ, ਕੈਲੀਫੋਰਨੀਆ, ਵਿਕਟੋਰੀਆ, ਟੋਰਾਂਟੋ, ਸਪੇਨ, ਇੰਗਲੈਂਡ, ਇੰਡੀਆ, ਹੋਰ ਵੀ ਜਿਹੜੋ ਸੰਗਤਾਂ ਪਹੁੰਚੀਆਂ ਨੇ ਦੂਰੋਂ ਦੂਰੋਂ, ਤਿਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਲਈ ਅਰਦਾਸ ਬੇਨਤੀ ਕੀਤੀ ਹੈ। ਅਤੇ ਸਾਡੇ ਕੋਲ ਸੰਗਤ ਦੇ ਵਿੱਚ ਸਰਦਾਰ ਬਚਿੱਤਰ ਸਿੰਘ ਜੀ ਔਜਲਾ, ਜੋ ਕਿ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਮੁੱਖ ਸੇਵਾਦਾਰ ਰਹਿ ਚੁੱਕੇ ਨੇ, ਉਹਨਾਂ ਨੇ ਬੜੀ ਸੇਵਾ ਨਿਭਾਈ ਹੈ, ਉਹ ਵੀ ਪਹੁੰਚੇ ਨੇ, ਉਹਨਾਂ ਨੂੰ ਵੀ ਜਿਉ ਆਇਆ। ਅਤੇ ਨਾਲ ਹੀ ਸਰਦਾਰ ਇੰਦਰਜੀਤ ਸਿੰਘ ਜੀ ਬੈਂਸ, ਜੋ ਕਿ ਇਸ ਸਥਾਨ 'ਤੇ ਪਹਿਲਾਂ ਵੀ ਮੁੱਖ ਸਕੱਤਰ ਦੀ ਸੇਵਾ ਨਿਭਾ ਚੁੱਕੇ ਨੇ, ਉਹ ਵੀ ਪਹੁੰਚੇ ਨੇ, ਉਹਨਾਂ ਨੂੰ ਵੀ ਜਿਉ ਆਇਆ। ਇਸ ਤਰ੍ਹਾਂ ਸਤਸੰਗਤ ਜੀ, ਜੋ ਲੜਕੀ ਪਰਿਵਾਰ ਦਾ ਪਿੰਡ ਹੈ, ਪਿੰਡ ਦੌਲਤਪੁਰ, ਆਪਾਂ ਸਾਰੇ ਜਾਣਦੇ ਹਾਂ ਉੱਥੋਂ ਦੇ ਬੜੇ ਮਹਾਨ ਸ਼ਹੀਦ ਹੋਏ ਨੇ, ਸ਼ਹੀਦ ਬਾਬਾ ਕਰਮ ਸਿੰਘ ਜੀ ਦੌਲਤਪੁਰ ਵਾਲੇ, ਜੋ ਕਿ ਬੱਬਰ ਅਕਾਲੀ ਮੂਵਮੈਂਟ ਦੇ ਵਿੱਚ ਉਹਨਾਂ ਨੇ ਬੜਾ ਸੰਘਰਸ਼ ਕੀਤਾ ਹੈ ਅਤੇ ਸ਼ਹਾਦਤ ਦਾ ਜਾਮ ਪੀਤਾ ਹੈ। ਸੋ ਉਹਨਾਂ ਦੇ ਬਾਰੇ ਇਤਿਹਾਸ ਜਿਵੇਂ ਜ਼ਿਕਰ ਆਉਂਦਾ ਕਿ ਜਦੋਂ ਅੱਜ ਤੋਂ ਕਈ ਸੌ ਸਾਲ ਪਹਿਲਾਂ, ਉਹ ਸਾਲ ਸੌ ਕੁ ਸਾਲ ਪਹਿਲਾਂ ਜਦੋਂ ਇੱਥੇ ਅਸਥਾਨ ਉੱਪਰ ਪਹੁੰਚੇ ਸਨ, 60-65 ਨੌਜਵਾਨ ਉਹ ਤੁਰੇ ਸਨ, ਅਤੇ ਗਦਰ ਪਾਰਟੀ ਦੇ ਵਿੱਚ ਜਦੋਂ ਹੋਂਦ ਵਿੱਚ ਆਈ, ਉਹਨਾਂ ਨੇ ਆਪਣਾ ਪੱਤਰਿਕਾ ਵੀ ਚਲਾਈ ਅਤੇ ਆਪਣਾ ਯੋਗਦਾਨ ਵੀ ਦਿੱਤਾ। ਅਤੇ ਜਦੋਂ ਇੱਥੋਂ ਇੰਡੀਆ ਵਾਸਤੇ ਰਵਾਨਾ ਹੋਏ ਨੇ, ਆਪਣੀ ਜੋ ਪ੍ਰੋਪਰਟੀ ਸੀ ਉਹ ਖਾਲਸਾ ਦੀਵਾਨ ਸੁਸਾਇਟੀ, ਉਸ ਦੇ ਉੱਪਰ ਉਹਨੂੰ ਜਿਹੜਾ ਹੈ ਵਿਲ ਦੇ ਵਿੱਚ ਲਿਖ ਵਸੀਅਤ ਕਰਾ ਗਏ ਸੀ ਕਿ ਜੇ ਮੈਂ ਸ਼ਹੀਦ ਹੋ ਗਿਆ ਤਾਂ ਮੇਰੀ ਜਿਹੜੀ ਸਮੁੱਚੀ ਪ੍ਰੋਪਰਟੀ ਉੱਥੇ ਅਸਥਾਨ ਦੇ ਉੱਪਰ ਗੁਰਦੁਆਰਾ ਸਾਹਿਬ ਬਣਾ ਲਿਓ। ਅਤੇ ਜਿੱਥੇ ਅੱਜ ਐਬਸਫੋਰਟ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਜੋ ਪੁਰਾਣਾ ਸੁਸ਼ੋਭਿਤ ਹੈ, ਉਹ ਨਵਾਂ ਵੀ ਬੇਸ਼ੱਕ ਬਣ ਗਿਆ, ਪਰ ਜਿਹੜਾ ਯਾਦਗਾਰ ਉਹ ਰੱਖੀ ਹੋਈ ਹੈ, ਉਹਨਾਂ ਦੇ ਪਿੰਡ ਦੇ ਵਿੱਚ ਵੀ, ਦੌਲਤਪੁਰ ਵਿੱਚ ਵੀ ਉਹਨਾਂ ਦਾ ਜੋ ਅਸਥਾਨ ਹੈ ਉਹ ਬਣਿਆ ਹੋਇਆ। ਸੋ ਸਤਸੰਗਤ ਜੀ, ਐਸੇ ਮਹਾਨ ਸ਼ਹੀਦ ਪਰਿਵਾਰ ਜੋ ਹੈ ਪਿੰਡ ਦੌਲਤਪੁਰ, ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ, ਸੋ ਸਾਡੇ ਧੰਨ ਭਾਗ ਕਿ ਅਸੀਂ ਐਸੀ ਸੰਗਤ ਦੇ ਦਰਸ਼ਨ ਕਰ ਰਹੇ ਹਾਂ ਜੋ ਕਿ ਐਸੀ ਧਰਤੀ ਤੋਂ ਸਾਰੇ ਆਉਂਦੇ ਨੇ। ਸੋ ਆਓ ਸਤਸੰਗਤ ਜੀ, ਉਹਨਾਂ ਬਾਰੇ ਵਧੇਰੇ ਜਾਣਕਾਰੀ ਸਾਡੇ ਕੋਲ ਪੰਥ ਦੇ ਮਹਾਨ ਢਾਡੀ ਗਿਆਨੀ ਰਛਪਾਲ ਸਿੰਘ ਜੀ ਪੰਬਾਲ ਪਹੁੰਚੇ ਨੇ, ਆਪਸ ਨੂੰ ਸੰਗਤ ਦੇ ਨਾਲ ਵਧਾਈਆਂ ਸਾਂਝੀਆਂ ਕਰਨਗੇ, ਕੇਵਲ ਇੱਕ ਕਵਿਤਾ ਉਹਨਾਂ ਤੋਂ ਸਰਵਣ ਕਰਦੇ ਹਾਂ। ਆਓ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਉਹਨਾਂ ਤੋਂ ਆਪਾਂ ਜੋ ਹੈ ਵਧਾਈ ਵਾਲੀ ਕਵਿਤਾ ਸਰਵਣ ਕਰੀਏ ਅਤੇ ਉਹਨਾਂ ਦਾ ਮਾਣ ਸਨਮਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਥਿਆੜਾ ਪਰਿਵਾਰ ਅਤੇ ਥਾਂਦੀ ਪਰਿਵਾਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੇ ਨੇ। ਉਹਨਾਂ ਦੇ ਹੋਣਹਾਰ ਬੱਚੇ ਕਾਕਾ ਗੁਰਲੀਨ ਸਿੰਘ, ਬੇਟੀ ਸਿਮਰਨਜੀਤ ਕੌਰ, ਜਿਹੜਾ ਜ਼ਿੰਦਗੀ ਦਾ ਅਹਿਮ ਅਤੇ ਖੂਬਸੂਰਤ ਰਿਸ਼ਤਾ ਪਤੀ ਪਤਨੀ ਦਾ, ਉਹ ਰਿਸ਼ਤੇ ਦੇ ਵਿੱਚ ਬੱਝੇ ਹੋਏ ਨੇ। ਇਹ ਗੁਰੂ ਨੇ ਕਿਰਪਾ ਕੀਤੀ। ਅਸੀਂ ਕਿਸ ਤਰ੍ਹਾਂ ਵੇਖਦੇ ਹਾਂ, ਸਾਡਾ ਕੀ ਨਜ਼ਰੀਆ ਸਮਾਜ ਦੇ ਵਿੱਚ ਕਿਵੇਂ ਵੇਖਿਆ ਜਾਂਦਾ ਪਤੀ ਪਤਨੀ ਨੂੰ, ਪਰ ਗੁਰੂ ਮਹਾਰਾਜ ਨੇ ਜੋ ਫੈਸਲਾ ਲਿਆ ਨਾ, ਉਹ ਬੜੇ ਹੀ ਕਮਾਲ ਦਾ ਲਿਆ ਹੋਇਆ ਹੈ। ਧੰਨ ਪਿਰ ਇਹ ਨਾ ਆਖੀਆਂ, ਬਹਿਣ ਇਕੱਠੇ ਹੋਏ, ਕਹਿੰਦੇ ਇਕੱਠੇ ਬਹਿ ਲੈਣਾ ਪਤੀ ਪਤਨੀ ਨਹੀਂ। ਮਨ ਦੇ ਵਿੱਚ ਬੜਾ ਕੁਝ ਚੱਲਦਾ ਹੈ, ਨਾਲੇ ਤਾਂ ਆਪ ਹੀ ਪੁੱਛਦੀ ਆ ਵੀ ਕੀ ਖਾਓਗੇ, ਘਰ ਵਾਲਾ ਕਹਿੰਦਾ ਜੋ ਤੂੰ ਖਵਾਏਂਗੀ, ਕਹਿੰਦਾ ਜਦੋਂ ਇਹ ਕਹਿੰਦੇ ਨੇ ਜੋ ਤੂੰ ਖਵਾਏਂਗੀ, ਕਹਿੰਦੀ ਨਹੀਂ ਜੀ ਤੁਸੀਂ ਦੱਸੋ, ਉਹ ਕਹਿੰਦਾ ਚੱਲ

ਇੱਕ ਜੋਤ ਦੋਈ ਮੂਰਤੀ ਧਨ ਪਿਰ ਕਹੀਏ ਸੋਈ। ਆਹ ਅਰਦਾਸ ਆ ਅੱਜ ਇਸ ਬੱਚਿਆਂ ਦੇ ਲਈ, ਗੁਰਲੀਨ ਸਿੰਘ ਅਤੇ ਸਿਮਰਨਜੀਤ ਕੌਰ ਦੇ ਲਈ। ਗੁਰੂ ਮਹਾਰਾਜ ਇਹਨਾਂ ਦੇ ਸਰੀਰ ਭਾਵੇਂ ਦੋ ਨੇ, ਧੜਕਣ ਇੱਕ ਕਰ ਦੇਵੇ। ਤੁਸੀਂ ਸੁਣੀ ਚੁੱਕੇ ਹੋ ਥਿਆੜਾ ਪਰਿਵਾਰ, ਸਰਦਾਰ ਭੁਪਿੰਦਰ ਸਿੰਘ ਜੀ ਥਿਆੜਾ ਆਪਣੇ ਬੇਟੇ ਦੀ ਬਰਾਤ ਲੈ ਕੇ ਆਏ ਨੇ। ਮੇਰਾ ਵੀਰ ਦਵਿੰਦਰ ਸਿੰਘ ਉੱਘੇ ਸਰੰਗੀ ਮਾਸਟਰ ਨੇ, ਜੱਸੂ ਮਜਾਰੇ ਵਾਲੇ ਸਾਡੇ ਵੀਰ, ਉਹਨਾਂ ਨੇ ਕੱਲ੍ਹ ਹੀ ਫੋਨ ਕੀਤਾ, ਕਹਿੰਦੇ ਮੇਰੇ ਬ੍ਰਦਰ ਲਾ ਦਾ ਵਿਆਹ ਹੈ। ਅਤੇ ਦੂਜੇ ਪਾਸੇ ਜਿਹੜਾ ਥਾਂਦੀ ਪਰਿਵਾਰ ਆ, ਸਰਦਾਰ ਹਰਵਿੰਦਰ ਸਿੰਘ ਜੀ ਅਤੇ ਰਵਿੰਦਰ ਕੌਰ ਥਾਂਦੀ ਪਰਿਵਾਰ ਦੇ ਬਾਰੇ ਤੁਸੀਂ ਦੌਲਤਪੁਰ ਦਾ ਇਤਿਹਾਸ ਸੁਣੀ ਚੁੱਕੇ ਹੋ। ਹਰਭਜਨ ਸਿੰਘ ਜੀ ਹਠਵਾਲ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਨੇ, ਸਾਬਕਾ ਜਿਹੜੇ ਪ੍ਰਧਾਨ ਨੇ ਵਿਚਿੱਤਰ ਸਿੰਘ ਜੀ ਔਜਲਾ ਆਏ ਹੋਏ ਨੇ, ਮੇਰੇ ਵੀਰ ਇੰਦਰਜੀਤ ਸਿੰਘ ਜੀ ਬੈਂਸ ਇੱਥੋਂ ਦੇ ਮੁੱਖ ਸਕੱਤਰ, ਗੁਰਦੁਆਰਾ ਦਸਮੇਦਵਾਰ ਦੇ ਮੁੱਖ ਸਕੱਤਰ ਰਹੇ, ਇਹ ਦੌਲਤਪੁਰ ਦੇ ਵਿੱਚ ਵਿਆਹੇ ਹੋਏ ਨੇ। ਕਰਮ ਸਿੰਘ ਦੌਲਤਪੁਰ ਮਾਣ ਕਰਿਆ ਕਰੋ। ਕਈ ਲੋਕ ਐਸੇ ਹੁੰਦੇ ਨੇ ਆਪਦੇ ਨਗਰ ਨੂੰ ਧਰੂੰ ਤਾਰੇ ਵਾਂਗ ਚਮਕਾ ਜਾਇਆ ਕਰਦੇ ਨੇ, ਇਹ ਮਾਣ ਕਰਿਆ ਕਰੋ ਵੀ ਅਸੀਂ ਬੱਬਰਾਂ ਦੀ ਉਸ ਧਰਤੀ ਉਸ ਪਿੰਡ ਦੇ ਜੰਮਪਲ ਹਾਂ। ਕਿੱਡੀ ਵੱਡੀ ਚਿਣਗ ਹੋਵੇਗੀ ਜਦੋਂ ਆਪਦੀ ਜ਼ਮੀਨ ਵਸੀਅਤ ਕਰਕੇ ਹਰਭਜਨ ਸਿੰਘ ਜੀ ਹਟਵਾਲ ਉਹਨੇ ਦੱਸਿਆ ਖਾਲਸਾ ਦੀਵਾਨ ਸੁਸਾਇਟੀ ਨੂੰ ਸੌਂਪ ਕੇ ਗਏ ਵੀ ਬਾਅਦ ਦੇ ਵਿੱਚ ਜਿਵੇਂ ਸ਼ਹੀਦ ਹੋ ਗਏ ਇੱਥੇ ਗੁਰੂ ਘਰ ਬਣਾ ਦਿਓ। ਅੱਜ ਨਵਾਂ ਗੁਰੂ ਘਰ ਐਵਰਸਪੋਰਟ ਦੇ ਵਿੱਚ ਬਣਿਆ ਹੋਇਆ। ਅੱਜ ਉਸ ਪਰਿਵਾਰ ਦੀ ਬੱਚੀ ਸਰਦਾਰ ਭੁਪਿੰਦਰ ਸਿੰਘ ਥਿਆੜਾ ਜੀ ਤੁਹਾਡੀ ਨੂੰਹ ਰਾਣੀ ਬਣ ਕੇ ਤੁਹਾਡੇ ਗ੍ਰਹਿ ਵਿਖੇ ਆ ਰਹੀ ਹੈ। ਅਰਦਾਸ ਬੇਨਤੀ ਆ ਇਹਨਾਂ ਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਦੇਵੇ ਦਾਤਾ ਮਾਤਾ ਤੀਰਥ ਕੌਰ। ਸਰਦਾਰ ਭੁਪਿੰਦਰ ਸਿੰਘ ਜੀ ਥਿਆੜਾ ਮਾਣ ਕਰਿਓ ਇਸ ਬੱਚੀ 'ਤੇ। ਹਰਵਿੰਦਰ ਸਿੰਘ ਅਤੇ ਬੀਬੀ ਰਵਿੰਦਰ ਕੌਰ ਦੀ ਇਹ ਜਾਈ ਹੈ। ਸਿਮਰਨਜੀਤ ਕੌਰ ਆਓ, ਅਰਦਾਸ ਬੇਨਤੀ ਪਮਾਲ ਦਾ ਜੱਥਾ ਇੰਜ ਕਰ ਰਿਹਾ ਹੈ।

0: ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਆ, ਦੋਨਾਂ ਪਰਿਵਾਰਾਂ ਦੇ ਘਰ ਦਾ ਮਾਹੌਲ ਦਾਤਾ ਇਸ ਤਰ੍ਹਾਂ ਬਣਾਵੇ। ਗੁਰਲੀਨ ਸਿੰਘ ਜਦੋਂ ਠੰਡੀ ਪਰਿਵਾਰ ਦੇ ਗ੍ਰਹਿ ਵਿਖੇ ਹੋਵੇ, ਸਰਦਾਰ ਹਰਵਿੰਦਰ ਸਿੰਘ ਮਾਤਾ ਰਵਿੰਦਰ ਕੌਰ ਨੂੰ ਮਾਣ ਹੋਵੇ, ਜਿਹੜਾ ਜਵਾਈ ਮਿਲਿਆ ਪੁੱਤਾਂ ਤੋਂ ਵੱਧ ਕੇ ਮਿਲਿਆ। ਜਦੋਂ ਸਿਮਰਨਜੀਤ ਕੌਰ ਥਿਆੜਾ ਪਰਿਵਾਰ ਦੇ ਸਰਦਾਰ ਭਵਿੰਦਰ ਸਿੰਘ ਮਾਤਾ ਤੀਰਥ ਕੌਰ ਦੇ ਅੱਗੇ ਇਹਨਾਂ ਨੂੰ ਵੀ ਮਾਣ ਬਣੀ ਵੀ ਜਿਹੜੀ ਨੂੰਹ ਰਾਣੀ ਆਈ ਆ ਉਹ ਧੀਆਂ ਤੋਂ ਵੱਧ ਕੇ ਆਈ ਆ। ਮੈਂ ਇਹੀ ਅਰਦਾਸ ਬੇਨਤੀ ਕਰਦਾ, ਗੁਰੂ ਮਹਾਰਾਜ ਕਿਰਪਾ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਚਾਰਕ ਸਾਡੇ ਵੱਡੇ ਵੀਰ ਬਲਬੀਰ ਸਿੰਘ ਜੀ ਚੰਗਿਆੜਾ, ਕਿਉਂਕਿ ਜਿਨ੍ਹਾਂ ਨੇ ਕਰਮ ਸਿੰਘ ਜੀ ਦੌਲਤਪੁਰ ਜਿਹੜਾ ਉੱਥੇ ਟਰੱਸਟ ਬਣਿਆ, ਉਹਨਾਂ ਦੀ ਯਾਦ 'ਚ ਬਹੁਤ ਐਡੇ ਉੱਦਮੀ ਕਦਮ ਉਹ ਕੰਮ ਜਿਹੜੇ ਕਰ ਰਹੇ ਨੇ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਗੁਰੂ ਮਹਾਰਾਜ ਦੋਨਾਂ ਪਰਿਵਾਰਾਂ ਨੂੰ ਹੀ ਪਿਆਰ ਦੀਆਂ ਤੰਦਾਂ ਦੇ ਵਿੱਚ ਵਰਜਾ ਕੇ ਰੱਖੀ। ਇਹੀ ਅਰਦਾਸ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਅਕਾਲ, ਬਹੁਤ ਬਹੁਤ ਧੰਨਵਾਦ। ਅਤਿ ਸਤਿਕਾਰਯੋਗ ਪੰਥ ਦੇ ਪ੍ਰਸਿੱਧ ਢਾਡੀ ਜਥਾ ਗਿਆਨੀ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸ ਭਿੰਨੀ ਕਵਿਤਾ ਗਾ ਕਰਕੇ ਪਰਿਵਾਰ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੋ ਜਥੇ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਸਤਿਸੰਗਤ ਜੀ, ਸਾਡੇ ਕੋਲ ਲੜਕੇ ਪਰਿਵਾਰ ਵੱਲੋਂ ਸਰਦਾਰ ਜਰਨੈਲ ਸਿੰਘ ਜੀ ਥਿਆੜਾ ਕੇਵਲ 2 ਮਿੰਟਾਂ ਦੇ ਲਈ ਆਪ ਸੰਗਤਾਂ ਦੇ ਸਨਮੁੱਖ ਹੋਣਗੇ। ਸੋ ਉਹਨਾਂ ਤੋਂ ਬਾਅਦ 'ਚ ਅਤਿ ਸਤਿਕਾਰਯੋਗ ਭਾਈ ਬਲਵੀਰ ਸਿੰਘ ਜੀ ਚੰਗਿਆੜਾ, ਉਹ ਵੀ ਆਪ ਜੀ ਦੇ ਸਨਮੁੱਖ ਹੋਣਗੇ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਜਰਨੈਲ ਸਿੰਘ ਜੀ ਥਿਆੜਾ ਕੇਵਲ 2 ਮਿੰਟਾਂ ਦੇ ਲਈ ਆਪ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕਰਨਗੇ। ਸੋ ਸਾਧ ਸੰਗਤ ਜੀ, ਇੱਕ ਮੈਂ ਬੇਨਤੀ ਕਰਦੇ ਹਾਂ ਕਿ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਥੱਲੇ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ ਹੈ ਅਤੇ ਜਦੋਂ ਸਮਾਪਤੀ ਤੋਂ ਉਪਰੰਤ ਸਾਰਿਆਂ ਨੇ ਜਾਣਾ ਹੈ। ਇਹ ਪਲੀਜ਼ ਮੇਕ ਸ਼ੋਰ ਕਰਨ ਕਿ ਸਤਿਗੁਰਾਂ ਦੇ ਸਤਿਕਾਰ ਨੂੰ ਅਸੀਂ ਮੁੱਖ ਰੱਖਣਾ ਹੈ। ਇਸ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਗੱਲਾਂ ਬਾਤਾਂ ਨਹੀਂ ਮਾਰਨੀਆਂ, ਵਧਾਈਆਂ ਸਾਂਝੀਆਂ ਨਹੀਂ ਕਰਨੀਆਂ, ਇੱਕ ਦੂਜੇ ਨੂੰ ਮਿਲਣਾ ਗਿਲਣ ਤੋਂ ਪਰਹੇਜ਼ ਰੱਖਿਓ। ਸੋ ਪਿੱਠ ਨਹੀਂ ਕਰਨੀ ਕਿਸੇ ਨੇ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪ੍ਰੇਮ ਦੇ ਨਾਲ ਮੱਥਾ ਟੇਕਣਾ ਹੈ, ਪ੍ਰਸ਼ਾਦ ਲੈ ਕੇ ਛੱਕ ਕੇ ਵਾਕਆਊਟ ਕਰਕੇ ਥੱਲੇ ਚੱਲ ਕਰਕੇ ਆਪਾਂ ਮਿਲ ਸਕਦੇ ਹਾਂ। ਬਾਹਰ ਟੈਂਟ ਲੱਗਿਆ ਪ੍ਰਸ਼ਾਦਾ ਪਾਣੀ ਛਕਣਾ ਅਤੇ ਬਾਹਰ ਜਾ ਕੇ ਗੱਲਾਂ ਬਾਤਾਂ ਮਾਰ ਲਿਓ। ਪਲੀਜ਼ ਮਹਾਰਾਜ ਦੀ ਹਜ਼ੂਰੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨੀ ਆਪਾਂ, ਕੋਈ ਸਤਿਕਾਰ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ। ਸੋ ਆਓ ਹੁਣ ਸਰਦਾਰ ਜਰਨੈਲ ਸਿੰਘ ਜੀ ਥਿਆੜਾ ਆਪ ਜੀ ਨੇ ਸਨਮੁੱਖ ਹੋ ਰਹੇ ਨੇ ਜੀ ਕੇਵਲ 2 ਮਿੰਟਾਂ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਦਾਨਾ, ਤੁਮਰੀ ਮਹਿਮਾ ਵਰਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਸਮਾਂ ਤਾਂ ਸਦਾ ਇੱਦਾਂ ਚੱਲਦਾ ਰਹਿੰਦਾ। ਸੋ ਮੁੱਖ ਬੁਲਾਰੇ ਮੇਰੇ ਤੋਂ ਪਹਿਲਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਸ਼ੁਭ ਦਿਹਾੜੇ 'ਤੇ ਹਰ ਗ੍ਰਿਸ਼ਤੀ ਦੀ ਉਮੰਗ ਹੁੰਦੀ ਹੈ ਕਿ ਮੈਂ ਵੀ ਮੇਰੇ ਵੀ ਪੁੱਤਰ ਪੁੱਤਰੀਆਂ ਵੱਡੇ ਹੋਣ ਤਾਂ ਗੁਰੂ ਘਰ ਆ ਕੇ ਲਾਵਾਂ ਲੈਣ। ਕਬੀਰ ਸਾਹਿਬ ਨੇ ਇੱਕ ਸਲੋਕ ਲਿਖਿਆ ਹੈ, ਜੇ ਅਗਰ ਕਰੇ ਤਾਂ ਧਰਮ ਕਰ, ਨਾਹੇ ਤਾਂ ਕਰ ਵੈਰਾਗ, ਵੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਭਾਗ। ਸੋ ਮੈਂ ਗਾਹਾਂ ਨਾਲ ਜਾਂਦਾ ਹੋਇਆ ਚਾਰ ਲੈਣਾ ਆਪਦੇ ਸਾਹਮਣੇ। ਗ੍ਰਿਸ਼ਤੀ ਦੀ ਉਮੰਗ ਹਰ ਵੇਲੇ ਹੁੰਦੀ ਹੈ ਜਦੋਂ ਉਹਦੇ ਬੱਚੇ ਵੱਡੇ ਹੋ ਜਾਂਦੇ ਹਨ ਕਿ ਸਾਡੇ ਘਰ ਪੁੱਤਰ ਪੁੱਤਰੀਆਂ ਹੋਣ, ਅਸੀਂ ਵੀ ਉਹਨਾਂ ਦੇ ਸ਼ੁਭ ਕਾਰਜ ਕਰੀਏ ਅਤੇ ਉਹਨਾਂ ਦੀ ਦੁਨੀਆਂ ਦੇ ਉੱਤੇ ਉਹਨਾਂ ਦੀ ਔਹਦ ਵਧੇ, ਸਾਡਾ ਨਾਂ ਰਹੇ ਦੁਨੀਆਂ ਦੇ ਉੱਤੇ। ਸੋ ਇਹ ਵੱਡੇ ਵੱਡੇ ਦੇਵੀ ਦੇਵਤੇ ਵੀ ਇਹ ਖੋਜ ਕਰਦੇ ਚਲ ਗਏ, ਉਮੰਗ ਕਰਦੇ ਚਲ ਗਏ। ਸੋ ਚਾਰ ਲੈਣਾ ਸੁਣ ਕੇ ਉਹ ਤੋਂ ਬਾਅਦ ਸਮਾਪਤੀ ਹੈ। ਕਹਿੰਦੇ ਸੱਚੀ ਪੁੱਛੋ ਤਾਂ ਇਸ ਔਲਾਦ ਖਾਤਰ, ਸੱਚੀ ਪੁੱਛੋ ਤਾਂ ਇਸ ਔਲਾਦ ਖਾਤਰ, ਸੌ ਸੌ ਸੁਖਣਾ ਚਿੱਤ ਚਿਤਾਰ ਦੀ ਮਾਂ। ਰੱਬ ਜਦੋਂ ਨਿਮਾਣੀ ਨੂੰ ਭਾਗ ਲਾਵੇ, ਆਇਆ ਜਗ 'ਤੇ ਸਫਲ ਵਿਚਾਰ ਦੀ ਮਾਂ। ਖੇਡਣ ਡਾਣ ਲਈ ਜਦੋਂ ਤਿਆਰ ਹੁੰਦਾ, ਪਾਪਾ ਸੁਰਮਾ ਰੂਪ ਸ਼ਿੰਗਾਰ ਦੀ ਮਾਂ। ਮੇਰੇ ਲਾਲ ਨੂੰ ਨਜ਼ਰ ਨਾ ਲੱਗ ਜਾਵੇ, ਲੈਲਾ ਮਿਰਚਾਂ ਸਿਰਾਂ ਤੋਂ ਵਾਰ ਦੀ ਮਾਂ। ਖੇਡਣ ਜਾਣ ਲਈ ਜਦੋਂ ਤਿਆਰ ਹੁੰਦਾ, ਖੇਡਣ ਜਾਣ ਲਈ ਜਦੋਂ ਤਿਆਰ ਹੁੰਦਾ, ਮੁੜ ਮੁੜ ਝਾਟੀਆਂ ਮਾਰਦੀ ਮਾਂ। ਖੇਡਣ ਜਾਣ ਲਈ ਜੇ ਉਹ ਛੇਤੀ ਨਾ ਘਰ ਆਵੇ, ਮੁੜ ਮੁੜ ਬਾਰੀ ਚੋਂ ਝਾਤੀਆਂ ਮਾਰਦੀ ਮਾਂ, ਸੱਚੀ ਪੁੱਛੋ ਤਾਂ ਸਾਂਝ ਹੈ ਆਂਦਰਾਂ ਦੀ, ਸੱਚੀ ਪੁੱਛੋ ਤਾਂ ਸਾਂਝ ਹੈ ਆਂਦਰਾਂ ਦੀ, ਹੁੰਦੀ ਸੱਚਮੁੱਚ ਪੁੱਤਰੀ ਪਿਆਰ ਦੀ ਮਾਂ। ਸੋ ਮੈਂ ਹੁਣ ਮੈਨੂੰ ਇਜਾਜ਼ਤ ਹੋਈ 2 ਮਿੰਟ ਵਿੱਚ ਬੋਲਣ ਦੀ, ਮੈਨੂੰ ਬਾਜੇ ਵੇਲੇ ਮੇਰਾ ਭਰਾ, ਮੈਂ ਉਹਦੇ ਸਾਹਮਣੇ ਬੋਲ ਨਹੀਂ ਸਕਦਾ, ਉਹ ਅਸੀਂ 2 ਭਾਈ ਛੋਟੇ ਹਾਂ, ਉਹ ਸਾਨੂੰ ਹੁਣ ਤੱਕ ਅੱਜ ਵੀ ਰੋਜ਼ ਵੀ ਮੇਰੇ ਨਾਲ ਜੇਲੇ ਹੁੰਦਾ ਉਹ ਮੈਨੂੰ ਕਹਿੰਦਾ ਕਿ ਤੁਸੀਂ ਪੜ੍ਹੇ ਨਹੀਂ, ਇਹ ਜੋ ਪਰਮਾਤਮਾ ਸਾਡੇ ਕਰਮਾਂ 'ਚ ਲਿਖਿਆ ਹੈ ਉਹੀ ਹੁੰਦਾ ਹੈ, ਪਰ ਸਤਿਗੁਰੂ ਦੀ ਸਾਡੇ ਪਰਿਵਾਰ 'ਤੇ ਮਹਾਰਾਜ ਦੀ ਕਿਰਪਾ ਹੈ। ਸੋ ਮੈਂ ਦੋਹਾਂ ਪਰਿਵਾਰਾਂ ਦਾ, ਥਾਂਦੀ ਪਰਿਵਾਰ ਦਾ ਅਤੇ ਥਿਆਲਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਹ ਸਮੇਂ ਦੀ ਚਾਲ ਹੈ, ਜਦੋਂ ਕਹਿੰਦੇ ਕਿ ਸਤਿਗੁਰ ਕੌਣ ਜਾਣੇ ਗੁਰ ਤੇਰੇ, ਕਿਸੇ ਦਿਨ ਇਹ ਥਾਂਦੀ ਪਰਿਵਾਰ, ਮੈਂ ਬਹੁਤ ਛੋਟਾ ਸੀ, ਸਾਡੇ ਵਿਹੜੇ ਵਿੱਚ ਵਿਆਹੁਣ ਆਏ ਸਨ, ਅੱਜ ਥਿਆੜਾ ਪਰਿਵਾਰ ਉਹਨਾਂ ਦੇ ਪਰਿਵਾਰ ਵਿੱਚ ਆਇਆ ਹੈ। ਇਹ ਸਤਿਗੁਰ ਦੀਆਂ ਲਿਖਤਾਂ ਹਨ, ਉਹ ਆਪੇ ਜਾਣਦਾ ਕਿਸੇ ਨਾਲ ਕਿੱਧਰ ਜੋ ਸੰਯੋਗ ਲਿਖ ਦਿੰਦਾ, ਸੰਯੋਗ ਵਿਯੋਗ ਦੇ ਕਾਰ ਚਲਾਵੇ ਲਿਖੇ ਹੋਵੇ ਭਾਗ, ਇਹ ਸਭ ਉਹਦੇ ਹੱਥ ਵਿੱਚ ਡੋਰੀ ਹੈ। ਸੋ ਮੈਨੂੰ 2 ਮਿੰਟ ਦਾ ਇਹ ਹੁਕਮ ਹੋਇਆ ਸੀ, ਅਤੇ ਸੋ ਮੈਂ ਸਾਰੀਆਂ ਸੰਗਤਾਂ ਦਾ ਜਿਹੜੇ ਇੱਥੇ ਗੁਰੂ ਘਰ ਵਿੱਚ ਆਏ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਗੁਰਦੁਆਰੇ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸੋ ਬੋਲਦੇ ਕੋਲੋਂ ਕੋ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਕਰਨਾ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਸਰਦਾਰ ਜਰਨੈਲ ਸਿੰਘ ਜੀ ਥਿਆੜਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਦੇ ਨਾਲ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ ਅਤੇ ਆਪਣੇ ਨਿੱਘੇ ਵਿਚਾਰ ਰੱਖੇ ਨੇ। ਆਓ ਸਤਸੰਗ ਜੀ, ਸਾਡੇ ਕੋਲ ਅਤਿ ਸਤਿਕਾਰਯੋਗ ਸਰਦਾਰ ਬਲਵੀਰ ਸਿੰਘ ਜੀ ਚੰਗਿਆੜਾ ਹਰਮਨ ਪਿਆਰੇ ਬੁਲਾ ਰਹੇ ਨੇ, ਬਹੁਤ ਉੱਘੇ ਪੰਥਕ ਬੁਲਾ ਰਹੇ ਨੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਤਿਗੁਰਾਂ ਦੇ ਹਜ਼ੂਰੀ ਦੇ ਵਿੱਚ ਆ ਕਰਕੇ ਸਨਮੁੱਖ ਹੋਣ ਸੰਗਤਾਂ ਦੇ। ਆਓ ਤਿੰਨਾਂ ਪਾਸੋਂ ਆਪਾਂ ਵਧਾਈਆਂ ਸਾਂਝੀਆਂ ਕਰੀਏ ਅਤੇ ਉਹਨਾਂ ਦੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸ਼ਾਹਿਦ ਆਲਮ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਥਿਆੜਾ ਪਰਿਵਾਰ ਅਤੇ ਥਾਂਦੀ ਪਰਿਵਾਰ ਦੇ ਸੱਦੇ ਪੱਤਰ 'ਤੇ ਹਾਜ਼ਰ ਹੋਏ ਗੁਰੂ ਖਾਲਸਾ ਜੀ, ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਮਾਲ ਸਾਹਿਬ ਦੇ ਢਾਡੀ ਜਥੇ ਨੇ ਤੁਹਾਡੇ ਨਾਲ ਬਹੁਤ ਅੱਛੇ ਵਿਚਾਰ ਇਸ ਸਮੇਂ ਦੇ ਉੱਤੇ ਸਾਂਝੇ ਕੀਤੇ। ਮੇਰੀ ਵਾਰੀ ਜਦੋਂ ਆਈ ਤਾਂ ਤੁਹਾਡੀ ਫਤਿਹ ਵੀ ਸਾਰਿਆਂ ਦੀ ਹੌਲੀ ਹੋ ਗਈ, ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਖੁਸ਼ੀ ਦਾ ਮੌਕਾ ਹੈ ਜਦੋਂ ਸੁਭਾਗ ਭਰੀ ਜੋੜੀ ਦਾ ਸ਼ੁਭ ਆਨੰਦ ਕਾਰਜ ਸਿੱਖ ਧਰਮ ਦੀ ਬਣੀ ਹੋਈ ਮਰਿਆਦਾ ਅਨੁਸਾਰ ਸੰਪੂਰਨ ਹੋਇਆ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨੇ ਮੇਲੀ ਸਮੇਂ ਅਰਦਾਸ, ਕਾਰਜ ਦੀ ਆਰੰਭਤਾ ਸਮੇਂ ਅਰਦਾਸ ਅਤੇ ਸਮਾਪਤੀ ਦੀ ਅਰਦਾਸ ਤੁਹਾਡੇ ਸਾਹਮਣੇ ਕੀਤੀ। ਦਤਾਰ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੋਈ, ਜਿਸ ਵੇਲੇ ਕਾਰਜ ਆਰੰਭ ਕੀਤਾ, ਕੀਤਾ ਲੋੜੀਏ ਕੰਮ ਸੋ ਹਰ ਪਏ ਆਖੀਏ ਦੇ ਸ਼ਬਦ ਤੋਂ ਬਾਅਦ ਸੁਭਾਗ ਜੋੜੀ ਇਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਏ, ਚੌਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ, ਜਦੋਂ ਧਨਾਸਰੀ ਰਾਗ ਵਿੱਚ ਆਪਾਂ ਨੇ ਹੁਕਮਨਾਮਾ ਸਰਵਣ ਕੀਤਾ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਂਤਿਨ, ਅਤੇ ਜਦੋਂ ਆਪਾਂ ਅਰਦਾਸ ਦੀਵਾਨ ਦੀ ਸਮਾਪਤੀ ਦੀ ਆਨੰਦ ਕਾਰਜ ਦੀ ਹੋਈ, ਸਾਰਿਆਂ ਨੇ ਇਸ ਭਾਗ ਭਰੀ ਜੋੜੀ ਦੀ ਚੜ੍ਹਦੀ ਕਲਾ ਲਈ ਦਤਾਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ। ਫਿਰ ਬਲਾਵਲ ਰਾਗ ਵਿੱਚ 5ਵੇਂ ਸਤਿਗੁਰੂ ਦਾ ਆਪਾਂ ਨੇ ਹੁਕਮਨਾਮਾ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕੀਤਾ। ਥਾਂਦੀ ਪਰਿਵਾਰ, ਜਿਸ ਪਰਿਵਾਰ ਦਾ ਜ਼ਿਕਰ ਪਮਾਲ ਸਾਹਿਬ ਨੇ ਕੀਤਾ, ਕੈਨੇਡਾ ਦੀ ਧਰਤੀ 'ਤੇ ਸਰਦਾਰ ਨਾਰਾਇਣ ਸਿੰਘ ਜਿਸ ਵੇਲੇ ਆਏ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ, ਨਾਰਾਇਣ ਸਿੰਘ ਤੋਂ ਬਦਲ ਕੇ ਨਾਂ ਕਰਮ ਸਿੰਘ ਰੱਖਿਆ ਗਿਆ, ਐਵਰਸਪੋਰਟ ਦੀ ਧਰਤੀ ਦੇ ਨਾਲ ਲੱਗਦਾ ਸੱਜੇ ਪਾਸੇ ਜਿਸ ਵੇਲੇ ਹਾਈਵੇ 'ਤੇ ਜਾਂਦੇ ਹਾਂ ਉਹ ਥਾਂਦੀ ਪਰਿਵਾਰ ਦਾ ਫਾਰਮ ਸੀ। ਜਦੋਂ ਗੜ੍ਹ ਸ਼ੰਕਰ ਦੀ ਧਰਤੀ ਵਿੱਚ ਬਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਆਰੰਭ ਕੀਤਾ, ਉੱਥੋਂ ਦੇ ਪ੍ਰਬੰਧਕ ਜਿਸ ਵੇਲੇ ਅਗਰਾਹੀ ਕਰਨ ਲਈ ਆਏ, ਉਸ ਵੇਲੇ ਸਾਡੀ ਸਤਿਕਾਰਯੋਗ ਮਾਂ ਜਿਉਂਦੀ ਸੀ, ਜਿਹਨੂੰ ਮਾਈ ਭੋਸ਼ਣ ਦੇ ਨਾਮ ਨਾਲ ਚੇਤੇ ਕਰਦੇ ਸੀ। ਉਸ ਪਰਿਵਾਰ ਨੇ ਜਿਹੜੀ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੀ ਮੌਜੂਦਾ ਬਿਲਡਿੰਗ ਹੈ ਉਸ ਜਗ੍ਹਾ ਨੂੰ ਗੁਰਦੁਆਰਾ ਸਾਹਿਬ ਦੇ ਨਾਮ ਉੱਤੇ ਦਾਨ ਕੀਤਾ। 1914 ਵਿੱਚ ਐਬਰਸਪੋਰਟ ਦਾ ਪੁਰਾਣਾ ਗੁਰੂ ਘਰ ਬਣਿਆ ਜਿਹਨੂੰ ਹੈਰੀਟੇਜ ਦਾ ਦਰਜਾ ਦਿੱਤਾ ਗਿਆ। ਬਹੁਤ ਵੱਡਾ ਇਤਿਹਾਸ ਹੈ। ਜਿਸ ਵੇਲੇ ਸਰਦਾਰ ਕਰਮ ਸਿੰਘ ਹੁਣੀ ਜਾ ਕੇ ਪੰਜਾਬ ਦੀ ਧਰਤੀ 'ਤੇ ਚੱਕਰਵਰਤੀ ਜਥੇ ਵਿੱਚ ਸ਼ਾਮਿਲ ਹੋਏ ਉਹ ਕਿਸ਼ਨ ਸਿੰਘ ਗੜਗੱਜ ਦੇ ਜਥੇ ਦਾ ਨਾਂ ਬਦਲ ਕੇ ਫਿਰ ਬਾਬਰ ਅਕਾਲੀ ਰੱਖਿਆ ਗਿਆ। ਬਾਬਰ ਅਕਾਲੀ ਲਹਿਰ ਦੇ 3 ਕੇਂਦਰ ਬਣੇ, ਜੱਸੋਵਾਲ ਹਾਈ ਕੋਰਟ ਬਣੀ, ਕੋਟਕਪੁਰੇ ਸਮਰੀਪ ਕੋਰਟ ਬਣੀ ਅਤੇ ਅਖਬਾਰਾਂ ਵਿੱਚ ਪ੍ਰੈਸ ਵਿੱਚ ਜਾਣਕਾਰੀ ਦੇਣ ਲਈ ਮਾਣ ਪ੍ਰਾਪਤ ਹੋਇਆ ਦੁਆਬੇ ਦੇ ਉਸ ਨਗਰ ਨੂੰ, ਦੌਲਤਪੁਰ ਨੂੰ, ਜਿਸ ਖੂਹ 'ਤੇ ਪ੍ਰਿੰਟਿੰਗ ਪ੍ਰੈਸ ਲਾ ਕੇ ਬਾਬਰ ਅਕਾਲੀ ਲਹਿਰ ਦੀ ਆਜ਼ਾਦੀ ਦੀ ਲੜਾਈ ਲੜੀ ਗਈ। ਉਸ ਨਗਰ ਦੀ ਸਤਿਕਾਰਯੋਗ ਬੱਚੀ ਬੀਬਾ ਸਿਮਰਨਜੀਤ ਕੌਰ ਥਾਂ ਦੀ ਸਪੁੱਤਰੀ ਸਰਦਾਰ ਹਰਵਿੰਦਰ ਸਿੰਘ ਜੀ, ਮਾਤਾ ਹਰਵਿੰਦਰ ਕੌਰ ਜੀ, ਪੋਤੀ ਸਵਰਗਵਾਸੀ ਸਰਦਾਰ ਬੇਅੰਤ ਸਿੰਘ ਜੀ, ਬੀਬੀ ਗਿਆਨ ਕੌਰ, ਦੋਹਤੀ ਸੋਹਣ ਸਿੰਘ ਜੀ ਪਰਿਵਾਰ ਅਤੇ ਬੀਬੀ ਸਵਰਨ ਕੌਰ, ਦੂਸਰੇ ਪਾਸੇ ਲੜਕਾ ਪਰਿਵਾਰ ਬਰਖੁਰਦਾਰ ਗੁਰਲੀਨ ਸਿੰਘ, ਸਪੁੱਤਰ ਭੁਪਿੰਦਰ ਸਿੰਘ ਤਿਹਾੜਾ, ਬੀਬੀ ਤੀਰਥ ਕੌਰ, ਬਾਬਾ ਜੀ ਲੇਟ ਸਰਵਣ ਸਿੰਘ ਜੀ, ਬੀਬੀ ਗੁਰਦੇਵ ਕੌਰ ਥਿਆੜਾ, ਨਾਨਾ ਜੀ ਚੈਨ ਸਿੰਘ ਜੀ ਔਜਲਾ, ਬੀਬੀ ਜਿੰਦਰ ਕੌਰ ਜੀ ਔਜਲਾ, ਸਾਰਾ ਪਰਿਵਾਰ ਇੱਥੇ ਇਕੱਠਾ ਹੋਇਆ। ਮੈਂ ਬੈਠਾ ਬੜੇ ਚਿਰ ਦਾ ਵਿਚਾਰਾਂ ਬਚਿੱਤਰ ਸਿੰਘ ਜੀ ਔਜਲੇ ਨਾਲ ਕਰ ਰਿਹਾ ਸਾਂ। ਵੱਖ ਵੱਖ ਪਰਿਵਾਰਾਂ ਬਾਰੇ ਜਿਸ ਵੇਲੇ ਜਾਣਕਾਰੀ ਦਿੱਤੀ ਜਾ ਰਹੀ ਸੀ, ਇਹ ਦੋਨੋਂ ਹੀ ਪਰਿਵਾਰ ਬਹੁਤ ਹੀ ਸਤਿਕਾਰਯੋਗ ਪਰਿਵਾਰ ਹਨ, ਥਿਆੜਾ ਪਰਿਵਾਰ ਅਤੇ ਥਾਂਦੀ ਪਰਿਵਾਰ। ਮੈਮੋਵਾਲ ਪਿੰਡ ਢੱਕੋਵਾਲ ਤੋਂ ਉੱਠ ਕੇ ਮੈਮੋਵਾਲ ਬਹਿਣਾ ਔਰ ਬੜੀ ਕਨੇਡਾ ਦੀ ਧਰਤੀ ਉੱਤੇ ਆ ਕੇ ਮਿਹਨਤ ਕਰਨੀ, ਕਿਰਤ ਕਰਨੀ ਅਤੇ ਇਸ ਸੰਸਾਰ ਦੇ ਵਿੱਚ ਆਪਣਾ ਨਾਮ ਰੋਸ਼ਨ ਕਰਨਾ। ਆਨੰਦ ਕਾਰਜ ਦੀ ਸਮਾਪਤੀ ਹੋਈ ਅੱਜ ਬੱਚਿਓ, ਬਹੁਤ ਖੁਸ਼ੀ ਦਾ ਦਿਨ ਆ ਤੁਹਾਡੇ ਲਈ। ਕੱਲ੍ਹ ਸੁਲਤਾਨਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰਛਾਇਆ ਹੇਠ 5 ਪਿਆਰਿਆਂ ਦੀ ਅਗਵਾਈ ਵਿੱਚ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਇਆ, ਜੋ ਬਰਾਤ ਦੇ ਰੂਪ ਵਿੱਚ ਆਰੰਭ ਹੋਇਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ, ਕੱਲ੍ਹ ਉਹਨਾਂ ਦੀ ਬਰਾਤ ਜਿਹੜੀ ਸੁਲਤਾਨਪੁਰ ਦੀ ਧਰਤੀ ਤੋਂ ਚੱਲੀ ਭਾਈਆ ਜੈ ਰਾਮ ਦੇ ਘਰੋਂ, ਭੈਣ ਨਾਨਕੀ ਦੇ ਘਰੋਂ, ਅਤੇ ਅੱਜ ਦੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਟਾਲੇ ਦੀ ਧਰਤੀ ਉੱਤੇ ਵਿਆਹ ਦਾ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਸੰਸਾਰ ਭਰ ਵਿੱਚੋਂ ਪਹੁੰਚ ਕੇ ਗੁਰੂ ਸੰਗਤਾਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਰਹੀ ਹੈ। ਗੁਰਦੁਆਰਾ ਕੰਧ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਉੱਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋਣੀਆਂ। ਉਸ ਦਿਨ ਦੀ ਬਖਸ਼ਿਸ਼ ਬੱਚਿਓ ਤੁਹਾਡੇ ਉੱਤੇ ਹੋਈ, ਤੁਹਾਡਾ ਵਿਆਹ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸੁੱਖ ਸਾਗਰ ਨਿਊ ਵਸਤੇ ਵਿੱਚ ਹੋਇਆ। ਮਾਲਕ ਕਿਰਪਾ ਕਰੇ, ਤੁਹਾਨੂੰ ਲੰਬੀ ਉਮਰ ਬਖਸ਼ੇ, ਚੜ੍ਹਦੀ ਕਲਾ ਦਾ ਜੀਵਨ ਬਖਸ਼ੇ, ਸੰਸਾਰ ਦੇ ਸੁੱਖ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੀਆਂ ਝੋਲੀਆਂ ਵਿੱਚ ਪਾਉਣ। ਥਿਆੜਾ ਪਰਿਵਾਰ ਨੂੰ, ਥਾਂਦੀ ਪਰਿਵਾਰ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹੋਇਆ ਖਿਮਾ ਦਾ ਜਾਚਕ ਹੋਣ ਲੱਗਾ। ਇੱਕ ਦਿਨ ਅਸੀਂ ਨਵਾਂ ਸ਼ਹਿਰ ਪਮਾਲ ਸਾਹਿਬ ਬੱਸ ਅੱਡੇ 'ਤੇ ਖੜ੍ਹ ਗਏ ਅਤੇ ਬੱਸਾਂ ਦੇ ਵਿੱਚ ਭਈਆਂ ਦਾ ਇੱਕ ਗਰੁੱਪ ਉਤਰਿਆ ਨਵਾਂ ਸ਼ਹਿਰ ਬੱਸ ਅੱਡੇ 'ਤੇ। ਉਹ ਭਈਏ ਕਹਿਣ ਕਿਸੇ ਨੂੰ ਪੁੱਛਣ, ਵੈਸੀ ਮੁਰਗਾ ਮਾਜਰਾ ਜਾਣਾ, ਮੁਰਗਾ ਮਾਜਰਾ ਕੋ ਬੱਸ ਕਹਾਂ ਸੇ ਚਲੇਗੀ। ਉਹ ਸਾਰੇ ਜਣੇ ਚੱਕਰਾਂ 'ਚ ਪੈ ਗਏ, ਡਰਾਈਵਰ ਵੀ ਸੋਚਣ, ਕੰਡਕਟਰ ਵੀ ਸੋਚਣ, ਬਈ ਯਾਰ ਮੁਰਗਾ ਮਾਜਰਾ ਕਿਹੜਾ ਹੋਇਆ ਇੱਥੇ ਸਾਡੇ ਇਲਾਕੇ ਵਿੱਚ। ਉਹ ਸੋਚਦਾ ਰਹੇ ਕਿੰਨਾ ਚਿਰ, ਜਾਨਵਰ ਪਿੱਛੇ ਉਹ ਸਿਆਣਾ ਬਜ਼ੁਰਗ ਆਇਆ, ਕਹਿੰਦਾ ਜਾਣਾ ਕਿੱਥੇ ਪਈਆ ਤੁਸੀਂ? ਉਹ ਕਹਿੰਦਾ ਮੁਰਗਾ ਮਾਜਰਾ ਜਾਣਾ। ਉਹ ਕਹਿੰਦਾ ਤੁਸੀਂ ਕਿਤੇ ਕੁੱਕੜ ਮਜ਼ਾਰੇ ਤਾਂ ਨਹੀਂ ਜਾਣਾ? ਕਹਿੰਦਾ ਮੁਰਗੇ ਅਤੇ ਕੁੱਕੜ ਬੇ ਕਿਆ ਫਰਕ ਹੁੰਦਾ ਹੈ। ਕਈ ਵਾਰੀ ਜ਼ਿੰਦਗੀ ਵਿੱਚ ਐਸਾ ਸਮਾਂ ਹੋ ਜਾਂਦਾ। ਸਤਿਗੁਰੂ ਕਿਰਪਾ ਕਰੇ ਬੱਚਿਓ, ਤੁਹਾਡੀਆਂ ਲੰਬੀਆਂ ਉਮਰਾਂ ਹੋਣ, ਸੰਸਾਰ ਦੇ ਸੁੱਖਦਾਤਾ ਤੁਹਾਨੂੰ ਬਖਸ਼ਿਸ਼ ਕਰੇ। ਮੈਂ ਥਾਂਦੀ ਪਰਿਵਾਰ, ਥਿਆੜਾ ਪਰਿਵਾਰ ਦੇ ਆਏ ਹੋਏ ਸਾਰੇ ਰਿਸ਼ਤੇਦਾਰਾਂ ਦਾ, ਚਾਹੇ ਅਮਰੀਕਾ ਤੋਂ ਆਏ, ਚਾਹੇ ਕੈਨੇਡਾ ਤੋਂ ਆਏ, ਚਾਹੇ ਟੋਰਾਂਟੋ ਤੋਂ ਆਏ, ਚਾਹੇ ਇੰਗਲੈਂਡ ਤੋਂ ਆਏ, ਚਾਹੇ ਇੰਡੀਆ ਤੋਂ ਆਏ, ਸਾਰਿਆਂ ਦਾ ਧੰਨਵਾਦ ਕਰਦਾ। ਜੇ ਕਿਸੇ ਦਾ ਧੰਨਵਾਦ ਰਹਿ ਗਿਆ ਹੋਵੇ ਥਾਂਦੀ ਸਾਹਿਬ, ਉਹ ਬਾਅਦ ਵਿੱਚ ਮੈਨੂੰ ਦੱਸ ਕੇ ਕਰਾ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਚਗਿਆੜਾ ਹੋਰਾਂ ਦਾ, ਜਿਨ੍ਹਾਂ ਨੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੋ ਸਾਧ ਸੰਗਤ ਜੀ, ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਦੇਗ ਸਾਰੇ ਸੰਗਤਾਂ ਨੇ ਲੈਣੀ ਹੈ। ਦੇਗ ਛੱਕ ਕੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਤਿਗੁਰਾਂ ਨੂੰ ਪਿਆਰ ਦੇ ਨਾਲ ਨਮਸਕਾਰ ਕਰਕੇ ਅਸੀਂ ਬੜੇ ਡਿਸਿਪਲਿਨ ਦੇ ਨਾਲ ਵਾਕਆਊਟ ਕਰਨਾ ਹੈ। ਮੈਨੂੰ ਸਤਸੰਗਤ ਜੀ ਕਾਫੀ ਸਮਾਂ ਹੋ ਗਿਆ ਇੱਥੇ ਸੇਵਾ ਨਿਭਾਉਂਦੇ ਨੂੰ, ਪਰ ਇਹ ਮੈਂ ਚੀਜ਼ ਅਕਸਰ ਦੇਖਦਾ ਕਿ ਜਦੋਂ ਆਨੰਦ ਘਰ ਸੰਪੂਰਨਤਾ ਹੀ ਹੁੰਦੀ ਅਸੀਂ ਭੁੱਲ ਜਾਂਦੇ ਹਾਂ ਵੀ ਅਸੀਂ ਮਹਾਰਾਜ ਦੀ ਹਜ਼ੂਰੀ 'ਚ। ਸੋ ਮਹਾਰਾਜ ਦਾ ਜਿਵੇਂ ਬਚਨ ਹੈ ਕਿ ਜਿਨ ਪੈ ਬਾਣੀ ਆਦਮ ਨਾ ਧਾਰਾ, ਜਾਣੋ ਸੋ ਨਾ ਹੈ ਸਿੱਖ ਹਮਾਰਾ, ਕਿ ਜਿਨ੍ਹਾਂ ਨੂੰ ਕੋਈ ਗੁਰਬਾਣੀ ਦਾ ਡਰ ਨਹੀਂ, ਮਹਾਰਾਜ ਕਹਿੰਦੇ ਸੱਤਵੇਂ ਪਾਤਸ਼ਾਹ ਦਾ ਬਚਨ ਹੈ ਕਿ ਉਹ ਮੇਰੇ ਸਿੱਖ ਹੀ ਨਹੀਂ। ਇਸ ਕਰਕੇ ਅਸੀਂ ਗੁਰੂ ਕੇ ਸਿੱਖ ਹੈ ਅਤੇ ਸਿੰਘਾਂ ਵਰਗਾ ਹੀ ਆਪਣਾ ਜੀਵਨ ਹੋਣਾ ਚਾਹੀਦਾ ਹੈ। ਇਸ ਕਰਕੇ ਸਤਸੰਗ ਜੀ ਮਹਾਰਾਜ ਦੇ ਪੈ ਭਾਵਨਾ ਵਿੱਚ ਰਹਿ ਕੇ ਅਸੀਂ ਪਲੀਜ਼ ਮੇਕ ਸ਼ੋਰ ਕਰਿਓ ਕਿ ਅਸੀਂ ਸਤਿਕਾਰ ਨੂੰ ਮੁੱਖ ਰੱਖਣਾ ਹੈ, ਕਿਉਂਕਿ ਅਸੀਂ ਸਤਿਗੁਰਾਂ ਦੀ ਖੁਸ਼ੀਆਂ ਲੈਣ ਆਏ ਹਾਂ। ਸਤਿਗੁਰੂ ਜੀ ਬੜੇ ਦਿਆਲੂ ਨੇ, ਕਿਰਪਾ ਕਰਨਗੇ, ਸਭ ਨੂੰ ਚੜ੍ਹਦੀ ਕਲਾ ਬਖਸ਼ਣਗੇ। ਸੋ ਆਓ ਇੱਥੇ ਸਮਾਪਤੀ ਹੁੰਦੀ ਹੈ। ਕਿਹੜਾ ਪ੍ਰਸ਼ਾਦ ਦੀ ਦੇਗ ਲੈ ਕੇ ਸਾਰੇ ਜਾਣਿਆਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਪ੍ਰਸ਼ਾਦਾ ਪਾਣੀ ਛਕਣਾ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਵੰਸ ਅਗੇਨ ਥੈਂਕ ਯੂ ਸੋ ਮਚ ਐਵਰੀਬਡੀ ਫੋਰ ਕਮਿੰਗ ਹੇਅਰ ਟੁਡੇ ਐਂਡ ਬੈਸਟ ਵਿਸ਼ਸ ਟੂ ਦਾ ਲਵਲੀ ਕਪਲ ਗੁਰਲੀਨ ਸਿੰਘ ਐਂਡ ਸਿਮਰਨਜੀਤ ਕੌਰ। ਸੋ ਮਹਾਰਾਜ ਕਿਰਪਾ ਕਰਨ ਇਹਨਾਂ ਦੇ ਸਦਾ ਅੰਗ ਸੰਗ ਸਹਾਈ ਹੋਣ। ਐਂਡ ਆਈ ਸੀ ਅ ਲੋਟ ਆਫ ਯੂਥ ਓਵਰ ਹੇਅਰ ਗੁਰਦੁਆਰਾ ਸਾਹਿਬ ਵਿਖੇ, ਬਹੁਤ ਜਿਹੜਾ ਯੂਥ ਅੱਜ ਆਇਆ ਹੈ। ਸੋ ਉਹਨਾਂ ਦੇ ਚਰਨਾਂ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਆਪਾਂ ਦਿਸ ਇਜ਼ ਅਰ ਲੈਗੇਸੀ, ਦਿਸ ਇਜ਼ ਵਾਟ ਵੀ ਗੋਟ ਫਰੋਮ ਅਰ ਫੋਰ ਫਾਦਰਸ। ਸੋ ਗੁਰਦੁਆਰਾ ਆਰ ਨੋਟ ਜਸਟ ਮੈਂਟ ਫੋਰ ਦਾ ਵੈਡਿੰਗਸ, ਆਪਣੇ ਦੁੱਖ ਸੁੱਖ ਅਸੀਂ ਗੁਰੂ ਦੇ ਨਾਲ ਕਰਿਆ ਕਰੀਏ, ਸਤਿਗੁਰਾਂ ਦੇ ਸੇਵਾ ਵਾਸਤੇ ਵੀ ਅਸੀਂ ਤਤਪਰ ਹੋਣਾ ਹੈ, ਆਪਣਾ ਵੀ ਜੀਵਨ ਅਸੀਂ ਸਫਲਾ ਬਣਾਉਣਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਜਿਹੜੇ ਸਾਡੇ ਐਡੇ ਇੰਸਟੀਟਿਊਸ਼ਨ ਸਾਡੇ ਪੁਰਖਿਆਂ ਨੇ ਖੜ੍ਹੇ ਕੀਤੇ ਨੇ, ਸੋ ਉਹਨਾਂ ਵਾਸਤੇ ਵੀ ਅਸੀਂ ਕੁਛ ਨਾ ਕੁਛ ਸੋਚਣਾ ਹੈ। ਸੋ ਥੈਂਕ ਯੂ ਸੋ ਮਚ ਵੰਸ ਅਗੇਨ, ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਦੈਟ ਆਈ ਮਾਈਟ ਹੈਵ ਮੇਡ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।